0: ओए राहुल, वीरे तेरे केस दा की होया?
1: ओ यारा, मैं बहुत वरीड हां। आई एक्चुअली वांट एन एक्सपीरियंस्ड लॉयर टू हैंडल।
2: ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਸੰਦੇਸ਼ ਅਲਖ ਸ਼ਰਮਾ, ਤੁਸੀਂ ਸੁਣ ਰਹੇ ਹੋ ਰੇਡੀਓ ਬਸੋਨੀ 101.9 ਤੇ ਜਿਵਲਾ ਹੋ ਚੁੱਕਿਆ ਹੈ। ਹੁਣ ਤੱਕ ਦੇ ਹਮ ਖਬਰਾਂ ਦਾ ਤਾਂ ਫਿਰ ਚਲੋ ਕਰਦੇ ਹਾਂ ਸ਼ੁਰੂਆਤ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਆਪਣੇ 2 ਦਿਨਾਂ ਸਰਕਾਰੀ ਦੌਰੇ ਤੇ ਚੀਨ ਦੀ ਰਾਜਧਾਨੀ ਬੀਜਿੰਗ ਪਹੁੰਚ ਗਏ। ਹਾਲਾਂਕਿ ਉਨ੍ਹਾਂ ਦੇ ਸਵਾਗਤ ਦੌਰਾਨ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਦੀ ਗੈਰ ਮੌਜੂਦਗੀ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਚਰਚਾਵਾਂ ਸ਼ੁਰੂ ਹੋ ਗਈਆਂ ਨੇ। ਰਾਸ਼ਟਰਪਤੀ ਜਿਨਪਿੰਗ ਖੁਦ ਟਰੰਪ ਨੂੰ ਲੈਣ ਹਵਾਈ ਅੱਡੇ ਤੇ ਨਹੀਂ ਪਹੁੰਚੇ, ਸਗੋਂ ਉਨ੍ਹਾਂ ਨੇ ਆਪਣੇ ਉਪ ਰਾਸ਼ਟਰਪਤੀ ਹਾਨ ਚੇਂਗ ਨੂੰ ਸਵਾਗਤ ਲਈ ਭੇਜਿਆ। ਚੀਨੀ ਸਮਾਚਾਰ ਏਜੰਸੀ ਦੀ ਰਿਪੋਰਟ ਮੁਤਾਬਿਕ ਹਵਾਈ ਅੱਡੇ ਤੇ ਉਪ ਰਾਸ਼ਟਰਪਤੀ ਦੇ ਨਾਲ ਚੀਨ ਦੇ ਅਮਰੀਕੀ ਰਾਜਦੂਤ ਅਤੇ ਚੀਨ ਦੇ ਵਿਦੇਸ਼ ਮਾਮਲਿਆਂ ਦੇ ਕਾਰਜਕਾਰੀ ਉਪ ਮੰਤਰੀ ਵੀ ਮੌਜੂਦ ਰਹੇ। ਟਰੰਪ ਦੇ ਸਵਾਗਤ ਲਈ ਚੀਨ ਨੇ ਵਿਸ਼ੇਸ਼ ਤਿਆਰੀਆਂ ਕੀਤੀਆਂ, ਜਿਸ ਵਿਚ ਚਿੱਟੀ ਅਤੇ ਨੀਲੀ ਵਰਦੀ ਵਿਚ 300 ਨੌਜਵਾਨ ਅਤੇ ਇਕ ਬੈਂਡ ਪਾਰਟੀ ਤੈਨਾਤ ਸੀ। ਦਸਿਆ ਜਾ ਰਿਹੈ ਕਿ ਪ੍ਰੋਟੋਕਾਲ ਮੁਤਾਬਿਕ ਆਮ ਤੌਰ ਤੇ ਵਿਦੇਸ਼ ਮੰਤਰੀ ਸਵਾਗਤ ਲਈ ਜਾਂਦੇ ਹਨ, ਪਰ ਟਰੰਪ ਨੂੰ ਖੁਸ਼ ਕਰਨ ਲਈ ਇਸ ਵਾਰ ਉਪ ਰਾਸ਼ਟਰਪਤੀ ਨੂੰ ਭੇਜਿਆ ਗਿਆ ਸੀ। ਉਧਰ ਗੱਲ ਕਰਦੇ ਹਾਂ ਪੰਜਾਬ ਦੀ, ਜਿੱਥੇ ਦਿਬਰੂਗੜ੍ਹ ਜੇਲ੍ਹ ਵਿਚ ਬੰਦ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਨਾਲ ਸਬੰਧਿਤ ਇਕ ਅਪਰਾਧਿਕ ਮਾਮਲੇ ਦੀ ਸੁਣਵਾਈ ਅੰਮ੍ਰਿਤਸਰ ਸੈਸ਼ਨ ਅਦਾਲਤ ਵਿਚ ਵੀਡੀਓ ਕਾਨਫਰੰਸਿੰਗ ਰਾਹੀਂ ਹੋਈ। ਪੁਲਿਸ ਵੱਲੋਂ ਲਗਾਈ ਗਈ ਧਾਰਾ 307 ਕਤਲ ਦੀ ਕੋਸ਼ਿਸ਼ ਨੂੰ ਲੈ ਕੇ ਸਰਕਾਰੀ ਵਕੀਲਾਂ ਅਤੇ ਬਚਾਅ ਪੱਖ ਦੇ ਵਕੀਲਾਂ ਵਿਚਕਾਰ ਤਿੱਖੀ ਬਹਿਸ ਹੋਈ। ਦੋਵਾਂ ਨੂੰ ਸੁਣਨ ਤੋਂ ਬਾਅਦ ਅਦਾਲਤ ਨੇ ਅਗਲੀ ਸੁਣਵਾਈ ਲਈ 14 ਮਈ ਦੀ ਤਰੀਕ ਤੈਅ ਕਰ ਦਿੱਤੀ। ਐਡਵੋਕੇਟ ਸੰਧੂ ਨੇ ਕਿਹਾ ਕਿ ਬਚਾਅ ਪੱਖ ਵੱਲੋਂ ਪਹਿਲਾਂ ਹੀ ਡਿਸਚਾਰਜ ਐਪਲੀਕੇਸ਼ਨ ਦਾਇਰ ਕੀਤੀ ਗਈ ਸੀ। ਉਧਰ ਪੱਛਮੀ ਏਸ਼ੀਆ ਸੰਕਟ ਅਤੇ ਹੋਰਮੁਜ਼ ਸਟ੍ਰੇਟ ਵਿਚ ਵੱਧ ਰਹੇ ਤਣਾਅ ਦਾ ਅਸਰ ਹੁਣ ਭਾਰਤ ਵਿਚ ਵੀ ਨਜ਼ਰ ਆਉਣ ਲੱਗ ਪਿਆ। ਪੀਐਮ ਮੋਦੀ ਵੱਲੋਂ ਫਿਊਲ ਬਚਾਉਣ ਦੀ ਅਪੀਲ ਤੋਂ ਬਾਅਦ ਕੇਂਦਰ ਸਰਕਾਰ ਦੇ ਕਈ ਵੱਡੇ ਮੰਤਰੀਆਂ ਅਤੇ ਬੀਜੇਪੀ ਸ਼ਾਸਿਤ ਰਾਜਾਂ ਦੇ ਮੁੱਖ ਮੰਤਰੀਆਂ ਨੂੰ ਆਪਣੇ ਸੁਰੱਖਿਆ ਕਾਫਲਿਆਂ ਵਿਚ ਗੱਡੀਆਂ ਦੀ ਗਿਣਤੀ 50 ਫੀਸਦੀ ਤੱਕ ਘੱਟ ਕਰ ਦਿੱਤੀ ਹੈ। ਕਈ ਨੇਤਾਵਾਂ ਨੇ ਸਰਕਾਰੀ ਗੱਡੀਆਂ, ਹੈਲੀਕਾਪਟਰਾਂ ਅਤੇ ਜਹਾਜ਼ਾਂ ਦੀ ਵਰਤੋਂ ਤੇ ਵੀ ਰੋਕ ਲਗਾਉਣੀ ਸ਼ੁਰੂ ਕਰ ਦਿੱਤੀ ਹੈ। ਪੀਐਮ ਮੋਦੀ ਕੈਬਨਿਟ ਮੀਟਿੰਗ ਲਈ ਆਪਣੇ ਨਿਵਾਸ ਤੋਂ ਪ੍ਰਧਾਨ ਮੰਤਰੀ ਦਫ਼ਤਰ ਸਿਰਫ 4 ਗੱਡੀਆਂ ਦੇ ਕਾਫਲੇ ਨਾਲ ਪਹੁੰਚੇ, ਜਦਕਿ ਬਲੂ ਬੁੱਕ ਅਨੁਸਾਰ ਆਮ ਤੌਰ ਤੇ ਪੀਐਮ ਦੀ ਸੁਰੱਖਿਆ ਵਿਚ 14 ਤੋਂ 17 ਗੱਡੀਆਂ ਸ਼ਾਮਲ ਹੁੰਦੀਆਂ ਨੇ। ਕਈ ਵਾਰ ਸੁਰੱਖਿਆ ਕਾਰਨਾਂ ਕਰਕੇ ਇਹ ਗਿਣਤੀ 30 ਤੋਂ 40 ਤੱਕ ਵੀ ਪਹੁੰਚ ਜਾਂਦੀ ਹੈ। ਅਮਿਤ ਸ਼ਾਹ ਨੇ ਵੀ ਆਪਣੀ ਸੁਰੱਖਿਆ ਕਾਫਲੇ ਦੀਆਂ ਗੱਡੀਆਂ ਘਟਾ ਦਿੱਤੀਆਂ ਨੇ। ਆਮ ਤੌਰ ਤੇ 11 ਤੇ 12 ਗੱਡੀਆਂ ਨਾਲ ਚੱਲਣ ਵਾਲੇ ਗ੍ਰਹਿ ਮੰਤਰੀ ਹੁਣ ਸਿਰਫ 4 ਗੱਡੀਆਂ ਨਾਲ ਨਜ਼ਰ ਆਏ। ਰੱਖਿਆ ਮੰਤਰੀ ਰਾਜਨਾਥ ਸਿੰਘ ਅਤੇ ਸਿਹਤ ਮੰਤਰੀ ਜਗਤ ਪ੍ਰਕਾਸ਼ ਨੱਡਾ ਨੇ ਵੀ ਆਪਣੇ ਕਾਫਲੇ ਛੋਟੇ ਕਰ ਦਿੱਤੇ ਨੇ। ਇਸ ਦੇ ਨਾਲ ਹੀ ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਸਭ ਤੋਂ ਵੱਡਾ ਪ੍ਰਤੀ ਏਕਾਤਮਕ ਕਦਮ ਚੁੱਕਦਿਆਂ ਆਪਣੇ ਕਾਫਲੇ ਦਾ ਆਕਾਰ 50 ਫੀਸਦੀ ਘੱਟ ਕਰ ਦਿੱਤਾ। ਮਹਾਰਾਸ਼ਟਰ ਦੌਰੇ ਦੌਰਾਨ ਨੂੰ ਅਧਿਕਾਰੀਆਂ, ਪੱਤਰਕਾਰਾਂ ਅਤੇ ਸੁਰੱਖਿਆ ਕਰਮੀਆਂ ਨਾਲ ਬੱਸ ਵਿਚ ਯਾਤਰਾ ਕਰਨਗੇ। ਸਰਕਾਰੀ ਹਲਕਿਆਂ ਦੀ ਚਿੰਤਾ ਜਤਾਈ ਜਾ ਰਹੀ ਹੈ ਕਿ ਜੇ ਹੋਰਮੁਜ਼ ਲੰਬੇ ਸਮੇਂ ਤੱਕ ਪ੍ਰਭਾਵਿਤ ਰਹਿੰਦਾ ਹੈ ਤਾਂ ਭਾਰਤ ਵਿਚ ਤੇਲ ਅਤੇ ਐਲਪੀਜੀ ਦੀ ਸਪਲਾਈ ਤੇ ਵੱਡਾ ਅਸਰ ਪੈ ਸਕਦੈ। ਭਾਰਤ ਕੋਲ ਲੋੜ ਦਾ 85 ਫੀਸਦੀ ਤੋਂ ਵੱਧ ਕੱਚਾ ਤੇਲ ਆਯਾਤ ਕਰਦਾ ਹੈ। 11 ਮਈ ਨੂੰ 4 ਰਾਜਾਂ ਦੀਆਂ ਚੋਣਾਂ ਤੋਂ ਬਾਅਦ ਪੀਐਮ ਮੋਦੀ ਨੇ ਦੇਸ਼ ਵਾਸੀਆਂ ਨੂੰ ਪਬਲਿਕ ਟਰਾਂਸਪੋਰਟ ਦੀ ਵਰਤੋਂ ਵਧਾਉਣ, ਵਰਕ ਫਰਮ ਹੋਮ ਨੂੰ ਪ੍ਰੋਤਸਾਹਿਤ ਕਰਨ ਅਤੇ ਇੰਧਨ ਦੀ ਖਪਤ ਘਟਾਉਣ ਦੀ ਅਪੀਲ ਕੀਤੀ ਸੀ। ਉਧਰ ਲਿਬਨਾਨ ਦੀ ਰਾਜਧਾਨੀ ਬੇਰੂਤ ਦੇ ਦੱਖਣ ਵਿਚ ਸਥਿਤ ਮੁੱਖ ਹਾਈਵੇ ਤੇ ਹੋਏ ਇਜ਼ਰਾਈਲੀ ਡਰੋਨ ਹਮਲਿਆਂ ਵਿਚ ਇਕ ਔਰਤ ਅਤੇ ਉਸਦੇ 2 ਬੱਚਿਆਂ ਸਮੇਤ 8 ਲੋਕਾਂ ਦੀ ਮੌਤ ਹੋ ਗਈ ਏ। ਲਿਬਨਾਨ ਦੇ ਸਿਹਤ ਮੰਤਰਾਲੇ ਅਨੁਸਾਰ ਇਹ ਹਮਲੇ 3 ਵੱਖ ਵੱਖ ਵਾਹਨਾਂ ਨੂੰ ਨਿਸ਼ਾਨਾ ਬਣਾ ਕੇ ਕੀਤੇ ਗਏ ਨੇ। ਇਨ੍ਹਾਂ ਵਿਚੋਂ 2 ਹਮਲੇ ਬੇਰੂਤ ਨੂੰ ਦੱਖਣੀ ਬੰਦਰਗਾਹ ਸ਼ਹਿਰ ਸਿਡਨ ਨਾਲ ਜੋੜਨ ਵਾਲੇ ਮੁੱਖ ਮਾਰਗ ਤੇ ਹੋਇਆ, ਜਦਕਿ 3ਜਾ ਹਮਲਾ ਸਾਦਿਆਤ ਸ਼ਹਿਰ ਦੇ ਨੇੜੇ ਹੋਇਆ। ਇਜ਼ਰਾਈਲੀ ਫੌਜ ਨੇ ਇਸ ਕਾਰਵਾਈ ਦੀ ਪੁਸ਼ਟੀ ਕਰਦਿਆਂ ਕਿਹਾ ਹੈ ਕਿ ਉਨ੍ਹਾਂ ਨੇ ਦੱਖਣੀ ਲਿਬਨਾਨ ਵਿਚ ਹਿਜ਼ਬੁੱਲਾ ਦੇ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਹੈ। ਜ਼ਿਕਰਯੋਗ ਹੈ ਕਿ ਇਹ ਹਮਲਾ ਇਜ਼ਰਾਈਲੀ ਫੌਜ ਵੱਲੋਂ 6 ਪਿੰਡਾਂ ਦੇ ਲੋਕਾਂ ਨੂੰ ਇਲਾਕਾ ਖਾਲੀ ਕਰਨ ਦੇ ਹੁਕਮ ਦਿੱਤੇ ਜਾਣ ਦੇ ਕੁਝ ਘੰਟਿਆਂ ਬਾਅਦ ਹੀ ਕੀਤਾ ਗਿਆ ਸੀ। ਇਕ ਪਾਸੇ ਜਿੱਥੇ ਹਿੰਸਾ ਜਾਰੀ ਹੈ, ਉਥੇ ਦੂਜੇ ਪਾਸੇ ਕੂਟਨੀਤਿਕ ਕੋਸ਼ਿਸ਼ਾਂ ਵੀ ਤੇਜ਼ ਹਨ। ਅਮਰੀਕਾ ਵਿਚ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਪ੍ਰਸ਼ਾਸਨ ਦੋਵਾਂ ਗੁਆਂਢੀਆਂ ਦੇਸ਼ਾਂ ਵਿਚਾਲੇ ਸ਼ਾਂਤੀ ਬਹਾਲ ਕਰਨ ਲਈ ਸਰਗਰਮ ਹੈ। ਇਸੇ ਕੜੀ ਤਹਿਤ ਵਾਸ਼ਿੰਗਟਨ ਵਿਚ ਲਿਬਨਾਨ ਅਤੇ ਇਜ਼ਰਾਈਲ ਵਿਚਾਲੇ ਸਿੱਧੀ ਗੱਲਬਾਤ ਦਾ ਇਕ ਹੋਰ ਦੌਰ ਹੋਣ ਦੀ ਸੰਭਾਵਨਾ ਹੈ। ਦੋਵੇਂ ਦੇਸ਼ 1948 ਵਿਚ ਇਜ਼ਰਾਈਲ ਦੀ ਸਥਾਪਨਾ ਤੋਂ ਬਾਅਦ ਹੀ ਸੰਘਰਸ਼ ਦੀ ਸਥਿਤੀ ਵਿਚ ਹਨ। ਉਧਰ ਭੂਮੱਧ ਸਾਗਰ ਵਿਚ ਕੁਝ ਸਮਾਂ ਪਹਿਲਾਂ ਡੁੱਬੇ ਇਕ ਰੂਸੀ ਜਹਾਜ਼ ਉਰਸਾ ਮੇਜਰ ਨੂੰ ਲੈ ਕੇ ਵੱਡਾ ਵਿਵਾਦ ਖੜਾ ਹੋ ਗਿਆ ਹੈ। ਸਪੇਨ ਸਰਕਾਰ ਦੇ ਇਕ ਦਸਤਾਵੇਜ਼ ਤੋਂ ਪਤਾ ਲੱਗਿਆ ਹੈ ਕਿ ਇਸ ਜਹਾਜ਼ ਵਿਚ ਪਰਮਾਣੂ ਪਣਡੁੱਬੀਆਂ ਵਿਚ ਵਰਤੇ ਜਾਣ ਵਾਲੇ ਰਿਐਕਟਰਾਂ ਦੇ ਹਿੱਸੇ ਲੱਦੇ ਹੋਏ ਸਨ। ਰਿਪੋਰਟਾਂ ਅਨੁਸਾਰ ਜਹਾਜ਼ ਦੇ ਰੂਸੀ ਕਪਤਾਨ ਨੇ ਰੈਸਕਿਊ ਕੀਤੇ ਜਾਣ ਤੋਂ ਬਾਅਦ ਸਪੇਨ ਦੇ ਅਧਿਕਾਰੀਆਂ ਕੋਲ ਕਬੂਲ ਕੀਤਾ ਸੀ ਕਿ ਜਹਾਜ਼ ਵਿਚ ਦੋ ਪਰਮਾਣੂ ਰਿਐਕਟਰਾਂ ਦੇ ਹਿੱਸੇ ਸਨ। ਸਪੇਨ ਦੀ ਸੰਸਦ ਦੇ ਵਿਚ ਪੇਸ਼ ਕੀਤੇ ਗਏ ਦਸਤਾਵੇਜ਼ਾਂ ਮੁਤਾਬਕ ਇਹ ਹਿੱਸੇ ਅਜਿਹੇ ਹਨ ਜੋ ਖਾਸ ਤੌਰ ਤੇ ਪਣਡੁੱਬੀਆਂ ਵਿਚ ਵਰਤੇ ਜਾਂਦੇ ਹਨ। ਉਧਰ ਸੰਯੁਕਤ ਅਰਬ ਅਮੀਰਾਤ ਨੇ ਲਿਬਨਾਨ ਸਥਿਤ ਹਿਜ਼ਬੁੱਲਾ ਸਮੂਹ ਦਾ ਸਮਰਥਨ ਕਰਨ ਲਈ 16 ਵਿਅਕਤੀਆਂ ਤੇ 5 ਸੰਸਥਾਵਾਂ ਨੂੰ ਆਪਣੇ ਅੱਤਵਾਦੀ ਸੂਚੀ ਵਿਚ ਸ਼ਾਮਲ ਕੀਤਾ। ਅਮੀਰਾਤ ਮੀਡੀਆ ਨੇ ਇਸ ਸਬੰਧੀ ਜਾਣਕਾਰੀ ਦਿੱਤੀ ਹੈ। ਰਿਪੋਰਟ ਵਿਚ ਦਸਿਆ ਗਿਆ ਹੈ ਕਿ UAE ਸਰਕਾਰ ਨੇ ਸਬੰਧਿਤ ਕਾਨੂੰਨਾਂ ਅਤੇ ਨਿਯਮਾਂ ਦੇ ਅਨੁਸਾਰ ਅੱਤਵਾਦ ਦਾ ਸਮਰਥਨ ਕਰਨ ਵਾਲੇ ਵਿਅਕਤੀਆਂ ਅਤੇ ਸੰਗਠਨਾਂ ਦੀ ਸੂਚੀ ਵਿਚ 16 ਵਿਅਕਤੀਆਂ ਤੇ 5 ਸੰਸਥਾਵਾਂ ਨੂੰ ਸ਼ਾਮਲ ਕਰਨ ਦੀ ਮਨਜ਼ੂਰੀ ਦਿੱਤੀ ਹੈ। ਰਿਪੋਰਟ ਵਿਚ ਅੱਗੇ ਕਿਹਾ ਗਿਆ ਹੈ ਕਿ ਇਹ ਕਦਮ ਅੱਤਵਾਦੀ ਵਿੱਤ ਪੋਸ਼ਣ ਅਤੇ ਸਬੰਧਿਤ ਗਤੀਵਿਧੀਆਂ ਵਿਚ ਸ਼ਾਮਲ ਨੈਟਵਰਕਾਂ ਨੂੰ ਭੰਗ ਕਰਨ ਅਤੇ ਖਤਮ ਕਰਨ ਲਈ UAE ਤੇ ਚੱਲ ਰਹੇ ਯਤਨਾਂ ਦਾ ਹਿੱਸਾ ਹੈ। ਤਾਂ ਹੁਣ ਤੱਕ ਦੇ ਅਹਿਮ ਖ਼ਬਰਾਂ ਵਿਚ ਬਸ ਇਨਾ ਹੀ। ਖ਼ਬਰਾਂ ਦੀ ਵਧੇਰੇ ਜਾਣਕਾਰੀ ਅਤੇ ਸੁਝਾਅ ਦੇਣ ਦੇ ਲਈ ਤੁਸੀਂ ਸਾਡੇ ਨਾਲ ਜੁੜ ਸਕਦੇ ਹੋ, ਸੰਪਰਕ ਕਰ ਸਕਦੇ ਹੋ, ਸਾਨੂੰ ਈਮੇਲ ਵੀ ਕਰ ਸਕਦੇ ਹੋ। ਤੁਹਾਡੀ ਮੇਲ ਆਈਡੀ brisoni@brisoni.com। ਇਸ ਦੇ ਨਾਲ ਹੀ ਤੁਸੀਂ ਸਾਡੇ ਨਾਲ ਸਾਡੇ ਫੇਸਬੁੱਕ ਪੇਜ ਦੇ ਜ਼ਰੀਏ ਵੀ ਜੁੜ ਸਕਦੇ ਹੋ। ਸਾਡਾ ਫੇਸਬੁੱਕ ਪੇਜ ਹੈ ਰੇਡੀਓ ਬ੍ਰਿਸੋਨੀ 107.1 FM। ਫਿਰ ਹਾਜ਼ਰ ਹੋਵਾਂਗੇ ਤਾਜ਼ਾ ਤਰੀਨ ਖ਼ਬਰਾਂ ਲੈ ਕੇ। ਤੱਕ ਲਈ ਦਿਓ ਇਜਾਜ਼ਤ, ਸਤਿ ਸ਼੍ਰੀ ਅਕਾਲ।
3: कंटेनर्स फॉर चेंज के माध्यम से अपने खाली डिब्बे बोतलों से धनराशि कमाएं। आपके प्रत्येक योग्य खाली कैन बोतल और कार्टन पर 10 सेंट का रिफंड प्राप्त होता है। इसे हम बिन कॉइन कहते हैं। अपने बिन कॉइन की बचत करके रखें, खर्च करें या जिस उद्देश्य में आपका विश्वास है उसमें दान करें। आपके नजदीक कहीं एक कंटेनर्स फॉर चेंज मौजूद है। बैंक में डालें ना कि कूड़ेदान में। अपना सबसे नजदीकी रिफंड पॉइंट ढूंढने के लिए वेबसाइट पर जाएं और आज ही 10 सेंट कमाना शुरू करें।
4: कंटेनर्स फॉर चेंज राही अपने खाली डब्बिया बोतलों तो कमाई करो। तुहाडे हर एक योग खाली कैन बोतल अते कार्टन उते 10 सेंट दा रिफंड प्राप्त हुंदा है। इसनू असी बिन कॉइन कहंदे हां। अपने बिन कॉइन नू बचा के रखो, खर्चो जां फिर जिस किसी संस्था जां विषय विच तुहाडा विश्वास है उहनां नू दान विच दे दिओ। ਤੁਹਾਡੇ ਨੇੜੇ ਇੱਕ ਕੰਟੇਨਰਸ ਫਾਰ ਚੇਂਜ ਮੌਜੂਦ ਹੈ। ਬੈਂਕ ਵਿੱਚ ਪਾਓ ਨਾ ਕਿ ਕੂੜੇਦਾਨ ਵਿੱਚ। ਆਪਣਾ ਸਭ ਤੋਂ ਨਜ਼ਦੀਕੀ ਰਿਫੰਡ ਪੁਆਇੰਟ ਲੱਭਣ ਲਈ ਵੈਬਸਾਈਟ ਉੱਤੇ ਜਾਓ ਅਤੇ ਅੱਜ ਹੀ 10 ਸੈਂਟ ਕਮਾਉਣਾ ਸ਼ੁਰੂ ਕਰੋ।
5: ਸਮ ਨੰਬਰਸ ਕੈਰੀ ਵੇਟ ਬਿਯੋਂਡ ਵਾਟ ਯੂ ਸੇ। Q11700, ਦ ਮਾਸਟਰ ਨੰਬਰ ਆਫ ਵੈਦਿਕ ਟ੍ਰੈਡੀਸ਼ਨ, ਅ ਹੈਰੀਟੇਜ ਕੁਈਨਸਲੈਂਡ ਪਲੇਟ, ਫਸਟ ਇਸ਼ੂਡ ਇਨ 1922, ਅ ਪੀਸ ਆਫ ਕੁਈਨਸਲੈਂਡ ਹਿਸਟਰੀ ਵਿਦ ਫੁੱਲ ਪ੍ਰੋਵੈਨੈਂਸ, ਓਨਡ ਆਊਟਰਾਈਟ, ਟ੍ਰਾਂਸਫਰ ਰੈਡੀ। For the buyer who understands that the number you carry is a statement of who you are, Q Plate Sales. Inquire at qplatesales.com.au. It's not just a number, it's a statement.
6: यार सब ठीक है, बस मम्मी पापा इंडिया में अकेला फील करते हैं। अनऑर्गेनाइज्ड हेल्पर्स पे भरोसा भी नहीं होता। कल को इमरजेंसी हो जाए तो?
7: तूने ओम्स और असिस्टेड लिविंग के बारे में सुना है? गुरुग्राम में है प्रोफेशनल सीनियर लिविंग, 24/7 नर्सिंग और डॉक्टर्स के स्ट्रॉन्ग टाइप्स के साथ। फोर्टिस, मेडांटा, सीके बिरला, आर्टेमिस, सब अच्छे हॉस्पिटल्स पास ही हैं।
6: सीरियसली? मतलब प्रॉपर केयर और मुझे यहाँ भी पीस ऑफ माइंड?
7: बिल्कुल। ओमजोर्ग असिस्टेड लिविंग, ऑस्ट्रेलियन ओन्ड सीनियर लिविंग इन गुरुग्राम इंडिया। ऑस्ट्रेलियन स्टैंडर्ड्स की प्रोफेशनलिज्म, एक्सपीरियंस टीम और ट्रस्टेड ऑल्टरनेटिव टू अनऑर्गेनाइज्ड अनरिलायबल होम हेल्पर्स। अपने पेरेंट्स के लिए सेफ डिग्निफाइड केयर चाहिए? ओमजोर्ग, स्पेल्ड OMSORG। वेबसाइट omsorg.co.in। व्हाट्सएप या कॉल कीजिए इंडिया नंबर 844-838-1360। ओमजोर्ग असिस्टेड लिविंग, जहां केयर का मतलब है रियल केयर।

हेलो वेलकम आदाब जी सत श्रीकाल जी। ਤੁਸੀਂ ਬਣੇ ਹੋਏ ਹੋ ਜੀ ਤੁਹਾਡੇ ਆਪਣੇ ਚਾਹੇਤੇ ਰੇਡੀਓ ਸਟੇਸ਼ਨ ਰੇਡੀਓ ਬਸਵਾਨੀ 101.1 ਤੇ ਚਾਰ ਛੇ ਸੰਦੇਸ਼ ਚਲਕ ਦੇ ਨਾਲ ਤੁਸੀਂ ਬਣ ਚੁੱਕੇ ਹੋ। ਢੇਰ ਸਾਰੀਆਂ ਗੱਲਾਂ ਕਰਨ ਦਾ ਸਾਡਾ ਬਹੁਤ ਹੀ ਸੋਹਣਾ ਜਿਹਾ ਵੇਲਾ ਸ਼ੁਰੂ ਹੋ ਚੁੱਕਿਆ ਹੈ ਜੀ, ਤੇ ਇਸ ਵੇਲੇ ਦੇ ਦੌਰਾਨ ਅਸੀਂ ਗੱਲਾਂ ਤਾਂ ਕਰਨੀਆਂ ਹੀ ਕਰਨੀਆਂ ਨੇ, ਨਾਲੋਂ ਨਾਲ ਇਹਨਾਂ ਗੱਲਾਂ ਨੂੰ ਅਸੀਂ ਪੰਜਾਬੀ ਗੀਤਾਂ ਦਾ ਤੜਕਾ ਵੀ ਜ਼ਰੂਰ ਲਗਾਉਣਾ। ਤੁਸੀਂ ਕੀ ਕਰਨਾ ਹੈ, ਤੁਸੀਂ ਜੁੜਨਾ ਸਾਡੇ ਨਾਲ ਤਾਂ ਟਾਈਮ ਵੇਸਟ ਕੀਤੇ ਬਗੈਰ ਤੁਸੀਂ ਚੱਕੋ ਆਪਣਾ ਫੋਨ ਤੇ ਕਰੋ ਸਾਨੂੰ ਸੁਣੇਹੀ। ਫੇਸਬੁੱਕ ਪੇਜ ਹੈ ਜੀ bisoni@bisoni.com, ਰੇਡੀਓ ਬਿਸਵਾਨੀ 101.1 ਤੇ ਈਮੇਲ ਹੈ bisoni@bisoni.com। ਥੋੜ੍ਹੀ ਜਿਹੀ ਕਨਫਿਊਜ਼ਨ ਹੋ ਗਈ ਸੀ ਮੈਨੂੰ ਬੋਲਦੇ ਬੋਲਦੇ ਨਾ, ਪਰ ਇਹੀ ਕਰੈਕਟ ਹੈ ਬਿਲਕੁਲ। ਤੇ ਤੁਸੀਂ ਇਸ 'ਤੇ ਸੁਨੇਹੇ ਭੇਜਣੇ ਸ਼ੁਰੂ ਕਰੋ, ਮੈਂ ਹੁਣੇ ਵਾਪਸ ਆਉਂਦੀ ਹਾਂ। ਉਹਨਾਂ ਸਮਾਂ ਇਹਨਾਂ ਸੋਹਣੇ ਜਿਹੇ ਗੀਤਾਂ ਨੂੰ ਇੰਜੋਏ ਕਰੋ।

ਹਾਂਜੀ ਵੈਲਕਮ ਬੈਕ ਜੀ, ਵੈਲਕਮ ਬੈਕ। ਇੱਕ ਵਾਰ ਫਿਰ ਤੋਂ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ ਚਾਹੀ ਤੇ ਰੇਡੀਓ ਸਟੇਸ਼ਨ ਰੇਡੀਓ ਬਸਵਾਨੀ ਵਨਸਰੋਂ ਆ ਰਹੇ ਤੇ ਚਾਰ ਚੇ ਸੰਦੇਸ਼ ਸ਼ੌਲਕ ਦੇ ਨਾਲ ਤੁਸੀਂ ਬਣੇ ਹੋਏ ਹੋ। ਦੇਖੋ ਆਮਿਰ ਖਾਨ ਦੀ ਜੇ ਗੱਲ ਕਰੀਏ ਨਾ ਤਾਂ ਆਮਿਰ ਖਾਨ ਪ੍ਰੋਡਕਸ਼ਨ ਦੇ ਬੈਨਰ ਤਲੇ ਬਣੀਆਂ ਹਾਲੀਆ ਰਿਲੀਜ਼ ਫਿਲਮਾਂ ਦਾ ਕੀ ਹਾਲ ਹੋਇਆ ਹੈਗਾ ਉਸ ਬਾਰੇ ਮੇਰਾ ਮਨ ਸੀਗਾ ਕਿ ਸੋਚ ਗੱਲ ਕਰਾਂ ਤੁਹਾਡੇ ਨਾਲ। ਫਿਲਮਾਂ ਹੈਗੀਆਂ ਨੇ ਰਿਲੀਜ਼ ਹੋਈਆਂ, ਕੁਝ ਹਿੱਟ ਹੋਈਆਂ, ਕੁਝ ਡਿਜ਼ਾਸਟਰ ਵੀ ਸਾਬਿਤ ਹੋਈਆਂ ਹੈਗੀਆਂ ਨੇ। ਤੇ ਮੇਰੇ ਕੋਲ ਇੱਕ ਲਿਸਟ ਹੈਗੀ ਹੈ ਛੋਟੀ ਜੀ, ਸੋਚਿਆ ਤੁਹਾਡੇ ਨਾਲ ਸ਼ੇਅਰ ਕਰ ਲੈਂਦੀ ਹਾਂ ਕਿਉਂਕਿ ਆਮਿਰ ਖਾਨ ਦੀ ਖੁਦ ਦੀਆਂ ਫਿਲਮਾਂ ਪਿਛਲੇ ਕੁਝ ਸਾਲਾਂ ਤੋਂ ਬਾਕਸ ਆਫਿਸ 'ਤੇ ਠੀਕ ਠਾਕ ਚਕਮਾਲੀ ਕਰ ਚੁੱਕੀਆਂ ਹੈਗੀਆਂ ਨੇ। ਅਤੇ ਪ੍ਰੋਡਕਸ਼ਨ ਹਾਊਸ ਦੀ ਜੇ ਗੱਲ ਕਰੀਏ ਤਾਂ ਉਹਨਾਂ ਦਾ ਥੋੜ੍ਹਾ ਜਿਹਾ ਹਾਲ ਹੈਗਾ ਜਿਹੜਾ ਉਹ ਨੀਚੇ ਹੈ। ਕਿਹੜੀਆਂ ਕਿਹੜੀਆਂ ਫਿਲਮਾਂ ਇਸ ਲਿਸਟ ਵਿੱਚ ਸ਼ਾਮਿਲ ਨੇ, ਕੀ ਕੁਝ ਹੈਗਾ ਹੈ, ਆਮਿਰ ਖਾਨ ਪ੍ਰੋਡਕਸ਼ਨ ਫਿਲਮਸ ਦਾ ਹਾਲ ਦੱਸਦੀ ਉਹਨਾਂ ਬਾਰੇ ਇੱਕ ਕਰਕੇ ਪਹਿਲਾਂ ਸੁਣੋ ਇਹ ਗੀਤ।

ਵੈਲਕਮ ਬੈਕ ਜੀ, ਵੈਲਕਮ ਬੈਕ। ਇੱਕ ਵਾਰ ਫਿਰ ਤੋਂ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ ਚਾਹੇ ਤੇ ਰੇਡੀਓ ਸਟੇਸ਼ਨ ਰੇਡੀਓ ਪਸਵਾਨੀ ਵਨ ਸਰਵ ਆਰ ਐਮ ਤੇ ਜੀ ਆਰ ਜੇ ਸੰਦੇਸ਼ ਔਲਕ ਦੇ ਨਾਲ ਤੁਸੀਂ ਬਣੇ ਹੋਏ ਹੋ। ਇਸ ਲਿਸਟ ਦੇ ਵਿੱਚ ਸਭ ਤੋਂ ਪਹਿਲਾਂ ਨਾਮ ਕਿਹੜੀ ਲਿਸਟ ਤੁਸੀਂ ਸੋਚ ਰਹੇ ਹੋਣੇ ਹੋ ਤਾਂ ਮੈਂ ਦੱਸ ਦਿੰਦੀ ਹਾਂ, ਆਮਿਰ ਖਾਨ ਪ੍ਰੋਡਕਸ਼ਨ ਦੇ ਵਿੱਚ ਬਣੀਆਂ ਹੋਈਆਂ ਫਿਲਮਾਂ ਦੀ ਤਾਂ ਪਹਿਲਾ ਨਾਮ ਹੈਗਾ ਜਿਹੜਾ ਉਹ ਲਾਲ ਸਿੰਘ ਚੱਡਾ ਦਾ ਹੁੰਦਾ। ਇਹ ਫਿਲਮ ਆਈ ਸੀ 2022 ਦੇ ਵਿੱਚ। ਕਾਮੇਡੀ ਡਰਾਮਾ ਫਿਲਮ ਹੈ ਜਿਸਦਾ ਜਿਹੜਾ ਡਾਇਰੈਕਸ਼ਨ ਹੈ ਉਹ ਅਦਵੈਤ ਚੰਦਨ ਨੇ ਕੀਤਾ ਹੈਗਾ। ਫਿਲਮ ਦਾ ਜਿਹੜਾ ਨਿਰਮਾਣ ਹੈ ਪੈਰਾਮਾਊਂਟ ਪਿਕਚਰਸ, ਆਮਿਰ ਖਾਨ ਪ੍ਰੋਡਕਸ਼ਨ ਅਤੇ ਵਾਇਕੋਮ 18 ਸਟੂਡੀਓਜ਼ ਨੇ ਕੀਤਾ ਹੈਗਾ। ਇਹਨਾਂ 1994 ਦੀ ਅਮਰੀਕੀ ਫਿਲਮ ਫੋਰੈਸਟ ਗੰਪ ਦਾ ਰੀਮੇਕ ਹੈਗਾ। ਫਿਲਮ ਵਿੱਚ ਆਮਿਰ ਖਾਨ ਦੇ ਨਾਲ ਕਰੀਨਾ ਕਪੂਰ, ਨਾਗਾ ਚੇਤਨਿਆ ਅਤੇ ਮੋਨਾ ਸਿੰਘ ਸੀ। 180 ਕਰੋੜ ਰੁਪਏ ਦੇ ਬਜਟ ਵਿੱਚ ਬਣੀ ਸੀ ਫਿਲਮ ਤੇ ਫਿਲਮ ਨੇ ਕਮਾਈ ਜਿਹੜੀ ਹੈ ਜਿਹੜੀ ਉਹ ਆਪਣਾ ਬਜਟ ਵੀ ਪੂਰਾ ਨਹੀਂ ਕੀਤਾ ਸੀ। 130 ਕਰੋੜ ਰੁਪਏ ਕਮਾਏ ਸੀ ਤੇ ਡਿਜ਼ਾਸਟਰ ਸਾਬਿਤ ਹੋਈ ਸੀ ਆਮਿਰ ਖਾਨ ਪ੍ਰੋਡਕਸ਼ਨ ਦੀ ਫਿਲਮ।

ਹਾਂਜੀ ਜੀ ਆਨੂ ਜੀ ਵੈਲਕਮ ਬੈਕ। ਇੱਕ ਵਾਰ ਫਿਰ ਤੋਂ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ ਚਾਹੀਤੇ ਰੇਡੀਓ ਸਟੇਸ਼ਨ ਰੇਡੀਓ ਬਸਵਾਨੀ ਵੰਸਰ ਵਾਲੇ ਤੇ ਜੀ ਆਰ ਛੇ ਸੰਦੇਸ਼ ਅਲਗ ਦੇ ਨਾਲ ਤੁਸੀਂ ਬਣੇ ਹੋਏ। ਬਹੁਤ ਸਾਲ ਪਹਿਲਾਂ ਇੱਕ ਫਿਲਮ ਆਈ ਸੀਗੀ, ਆਈ ਥਿੰਕ 2006-07, ਬਾਕੀ ਤੁਸੀਂ ਕਰੈਕਟ ਕਰ ਦਿਓ ਮੈਨੂੰ ਕਦੋਂ ਦੀ ਗੱਲ ਹੈਗੀ ਇਹ, ਜਦੋਂ ਆਈ ਸੀ ਫਿਲਮ ਤਾਰੇ ਜ਼ਮੀਂ ਪੇ। ਬਹੁਤ ਜ਼ਿਆਦਾ ਸੋਹਣੀ ਫਿਲਮ, ਇੰਨੀ ਜ਼ਿਆਦਾ ਪਸੰਦ ਕੀਤੀ ਗਈ ਸੀ ਨਾ ਜਿਸਦਾ ਕੋਈ ਜਵਾਬ ਨਹੀਂ। ਅਤੇ ਫਿਲਮ ਆਈ ਉਸ ਤੋਂ ਬਾਅਦ ਹੁਣ ਪਿਛਲੇ ਸਾਲ 2025 ਦੇ ਵਿੱਚ ਸਿਤਾਰੇ ਜ਼ਮੀਂ ਪੇ। ਸਿਤਾਰੇ ਜ਼ਮੀਂ ਅਤੇ ਆਰ ਐਸ ਪ੍ਰਸੰਨਾ ਵੱਲੋਂ ਡਾਇਰੈਕਟ ਕੀਤੀ ਗਈ ਹੈ ਅਤੇ ਆਮਿਰ ਖਾਨ ਅਤੇ ਅਪਰਣਾ ਪੁਰੋਹਿਤ ਵੱਲੋਂ ਨਿਰਮਿਤ ਹੈਗੀ ਹੈ। ਸਪੋਰਟਸ ਕਾਮੇਡੀ ਡਰਾਮਾ ਫਿਲਮ ਸੀ। ਫਿਲਮ ਵਿੱਚ 2025 ਵਿੱਚ ਆਈ ਇਸ ਫਿਲਮ ਵਿੱਚ ਆਮਿਰ ਖਾਨ ਅਤੇ ਜੈਨੇਲੀਆ ਦੇਸ਼ਮੁਖ ਹੈ। ਫਿਲਮ 2018 ਦੀ ਸਪੈਨਿਸ਼ ਫਿਲਮ ਚੈਂਪੀਅਨਸ ਤੇ ਆਧਾਰਿਤ ਰੀਮੇਕ ਹੈ। 122 ਕਰੋੜ ਦੇ ਬਜਟ ਵਾਲੀ ਇਹ ਫਿਲਮ ਹੈਗੀ ਹੈ ਅਤੇ 266 ਕਰੋੜ ਰੁਪਏ ਕਮਾਏ ਹੈਗੇ ਨੇ ਅਤੇ ਇਹ ਫਿਲਮ ਹਿੱਟ ਸਾਬਿਤ ਹੋਈ ਹੈ। ਥੀਏਟਰ ਤੋਂ ਬਾਅਦ ਇਹ ਓ ਟੀ ਟੀ 'ਤੇ ਨਹੀਂ ਲਿਆਂਦੀ ਗਈ ਸੀ, ਇਸ ਨੂੰ ਯੂਟਿਊਬ 'ਤੇ ਦੇਖਿਆ ਜਾਣਾ ਹੈ।

ਇੱਕ ਵਾਰ ਫਿਰ ਤੋਂ ਬਹੁਤ ਬਹੁਤ ਅੱਛੀ ਤੁਹਾਡਾ ਤੁਹਾਡੇ ਰੇਡੀਓ ਸਟੇਸ਼ਨ ਰੇਡੀਓ ਡਿਸਕਵੈਂਸਰ ਆਉਂ ਜੀ ਆਚੇ ਦੀ ਸ਼ਬਦ ਬਣੇ ਹੋਏ ਹੋ। ਅਗਲਾ ਮਹਿਫਿਲ ਦਾ ਉਹ ਹੈ ਫਿਲਮ ਲਵ ਨਵਿਆ ਪੈਦਾ ਬੱਚੀ ਵਿੱਚ ਰੋਮਾਂਟਿਕ ਕਮੇਡੀ ਫਿਲਮ ਹੈ ਦੇ ਡਾਇਰੈਕਟਰ ਅਦਵੈਤ ਚੰਦ ਹੈ। ਇਹ 2022 ਵਿੱਚ ਆਈ ਤਮਿਲ ਫਿਲਮ ਝੂਠੇ ਦੀ ਮੇਕ ਹੈ ਖੁਸ਼ੀ ਕਪੂਰ ਤੇ ਜ਼ੁਨੈਦ ਖਾਨ ਲੀਡ ਦੇ ਵਿੱਚ 60 ਕਰੋੜ ਵਿੱਚ ਬਣ ਤੇ ਮਾਸਕੀ 9 ਕਰੋੜ ਵਿੱਚ ਕਿਤੇ ਮਹਾਰਾਸ਼ਟਰ ਸਾਬਿਤ ਤੇ ਇਸ ਕਿ ਨਾ ਕਾਫੀ ਟ੍ਰੋਲ ਹੋਈ ਹੈ ਜ਼ੁਨੈਦ ਖਾਨ ਇਹਨਾਂ ਦਾ ਉਹਦਾ ਕਦੇ ਜਿਹੜਾ ਪਰ ਹੈ ਉਹ ਖਾਸ ਨਹੀਂ ਰਿਹਾ। ਬਾਕੀ ਤੁਹਾਨੂੰ ਕਹਿਣਾ ਉਹਦੀ ਕਮੈਂਟ ਕਰਕੇ ਜ਼ਰੂਰ ਦੱਸੋ।

ਜੀ ਜੀ ਜੀ ਵੈਲਕਮ ਬੈਕ ਇੱਕ ਵਾਰ ਫਿਰ ਬਹੁਤ ਸਵਾਗਤ ਜੀ ਤੁਹਾਡਾ ਚਾਹੀਦੇ ਰਿਹਾ ਰੇਡੀਓ ਬਲੰਸਰ ਉੱਤੇ ਜੀ ਅੱਜ ਇਸ਼ੋ ਅਲੱਗ ਦਿਨੇ ਹੋਇਓ ਨਾਮ ਹੈ ਕਮਤਾ ਜੀ ਹੈਪੀ ਖਤਰਾ ਮਹਿਸੂਸ ਪਟੇਲ ਖਤਰਾ ਜਾਸੂਸ ਬਹੁਤ ਸਾਰੇ ਸਵਾਲ ਆ ਰਹੇ ਹੋਣੇ ਦੇ ਵਿੱਚ ਕੋਈ ਮੈਂ ਦੱਸਦੀ ਹਾਂ ਸਭ 2046 ਸੀ ਫਿਲਮ ਇੱਕ ਜਾਸੂਸ ਕਾਮੇਡੀ ਚਿੰਬੀਰ ਦਾ ਇੱਕ ਕਵੀ ਸ਼ਾਹ ਕੀਤਾ ਸੀ ਇਹਦਾ ਨਿਰਮਾਣ ਖਾਨ ਪ੍ਰੋਡਕਟ ਬੈਨਰ ਵਿੱਚ ਸੀ ਫਿਲਮ ਦਾਸ ਮਿਥਲਾ ਕਰ ਮੋਨਾ ਸਿੰਘ ਸ਼ਾਹਬਾਜ਼ ਸ੍ਰਿਸ਼ਟ ਰਿਹਾ ਹੈ 2025-26 ਦੇ ਵਿੱਚ ਫਿਲਮ 25 ਕਰੋੜ ਦੇ ਕਰੋੜ ਰੁਪਏ ਬਜਟ ਚ ਬਣੀ ਸੀ ਫਿਲਮ ਦੀ 10 ਕਰੋੜ 7.84 ਕਰੋੜ ਸਾਬਿਤ ਹੋਈ ਕੀ ਹੈ ਇਹਨੇ ਸਾਰੇ ਲੋਕ ਵਿੱਚ ਲਏ ਨੋ ਡਾਊਟ ਵਧੀਆ ਐਕਟਰਸ ਪਰ ਕਾਹੀ ਨਹੀਂ ਸੀ ਫਿਲਮ

ਹਾਂਜੀ ਜੀ ਆਨੂ ਜੀ ਵੈਲਕਮ ਬੈਕ। ਇੱਕ ਵਾਰ ਫਿਰ ਤੋਂ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ ਚਾਹੀਦੇ ਰੇਡੀਓ ਸਟੇਸ਼ਨ ਰੇਡੀਓ ਬਸਵਾਨੀ ਵੰਸਰ ਵਾਲੇ ਤੇ ਜੀ ਅੱਜ ਸੰਦੇਸ਼ ਸ਼ੌਲਕ ਦੇ ਨਾਲ ਤੁਸੀਂ ਬਣੇ ਹੋਏ ਹੋ। ਇਸ ਤੋਂ ਬਾਅਦ ਅਗਲਾ ਨਾਮ ਹੁੰਦਾ ਹੈ ਜੀ ਫਿਲਮ ਏਕ ਦਿਨ ਦਾ। ਹਾਲ ਫਿਲਹਾਲ 'ਚ ਤਾਂ ਰਿਲੀਜ਼ ਹੋਈ ਹੈ ਇਹ ਆਮਿਰ ਖਾਨ ਪ੍ਰੋਡਕਸ਼ਨ ਦੀ, ਥੋੜ੍ਹੇ ਹੀ ਦਿਨ ਹੋਏ ਹੈ ਅਤੇ ਬਾਕਸ ਆਫਿਸ 'ਤੇ ਤਾਂ ਹਾਲ ਹੈਗਾ ਜਿਹੜਾ ਬੁਰਾ ਹਾਲ ਹੀ ਹੋ ਗਿਆ। ਜੁਨੈਦ ਖਾਨ ਹੈ ਆਮਿਰ ਖਾਨ ਦੇ ਮੁੰਡੇ ਇਸ ਲਈ ਲੀਡ ਰੋਲ ਦੇ ਵਿੱਚ ਇਸ ਫਿਲਮ ਦੇ ਵਿੱਚ, ਅਤੇ ਇਹਨਾਂ ਨੇ ਸਾਊਥ ਸੁਪਰਸਟਾਰ ਸਈ ਪੱਲਵੀ ਨੂੰ ਕਾਸਟ ਕੀਤਾ ਜੋ ਕਿ ਬਹੁਤ ਜ਼ਿਆਦਾ ਸ਼ਾਨਦਾਰ ਐਕਟਰੈਸ ਹੈ। ਪਰ ਫਿਲਮ ਦਾ ਬਜਟ 15 ਕਰੋੜ ਹੈ, ਬਹੁਤ ਜ਼ਿਆਦਾ ਤਾਂ ਨਹੀਂ ਪਰ ਫਿਰ ਵੀ ਇੰਨਾ ਵੀ ਨਹੀਂ ਪੂਰਾ ਕਰ ਸਕੀ ਕਿਉਂਕਿ ਜ਼ਿਆਦਾ ਫੈਨਸ ਨੂੰ ਪਸੰਦ ਨਹੀਂ ਆ ਰਹੀ। ਬਾਕੀ ਤੁਸੀਂ ਦੇਖ ਲਈ ਹੈਗੀ ਹੈ ਤਾਂ ਤੁਸੀਂ ਦੱਸੋ ਇਸਦਾ ਰਿਵਿਊ ਦਿਓ

ਦੇਖੋ ਆਮਿਰ ਖਾਨ ਪ੍ਰੋਡਕਸ਼ਨ ਦੀਆਂ ਇੰਨੀਆਂ ਸਾਰੀਆਂ ਫਿਲਮਾਂ ਬਾਰੇ ਮੈਂ ਤੁਹਾਨੂੰ ਦੱਸਦਾ ਹੈਗਾ ਅਤੇ ਇਹਨਾਂ ਦੇ ਵਿੱਚੋਂ ਕਿਹੜੀ ਹਿੱਟ ਰਹੀ ਹੈ, ਕਿਹੜੀ ਸੁਪਰ ਹਿੱਟ ਰਹੀ ਹੈ, ਕਿਹੜੀ ਡਿਜ਼ਾਸਟਰ ਰਹੀ ਹੈਗੀ ਹੈ ਉਹਨਾਂ ਬਾਰੇ ਵੀ ਮੈਂ ਤੁਹਾਨੂੰ ਦੱਸਦਾ। ਪਰ ਇਹ ਸਾਰੀਆਂ ਆਮਿਰ ਖਾਨ ਪ੍ਰੋਡਕਸ਼ਨ ਦੀਆਂ। ਤੁਸੀਂ ਇਹ ਦੱਸੋ ਫਟਾਫਟ ਦੇ ਨਾਲ ਕਿ ਤੁਹਾਨੂੰ ਕਿਹੜੀ ਫਿਲਮ ਲੱਗਦੀ ਹੈਗੀ ਹੈ ਕਿ ਉਹ ਡਿਜ਼ਾਸਟਰ ਹੋਣ ਵਾਲੀ ਨਹੀਂ ਹੈਗੀ ਹੈ, ਉਹ ਵਧੀਆ ਫਿਲਮ ਹੈ, ਅਤੇ ਜਾਂ ਫਿਰ ਕਿਹੜੀ ਤੁਹਾਨੂੰ ਲੱਗਦੀ ਹੈਗੀ ਹੈ ਕਿ ਉਹ ਇਸ ਲਿਸਟ ਦੇ ਵਿੱਚ ਹੋਣੀ ਚਾਹੀਦੀ ਸੀ ਜਿਸ ਨੂੰ ਮੈਂ ਨਹੀਂ ਰੱਖਿਆ, ਜ਼ਰੂਰ ਦੱਸੋ। ਰੇਡੀਓ ਬ੍ਰਿਸੋਨੀ ਵਨ ਸਾਨੂੰ ਉਹਨੇ ਸਾਡਾ ਫੇਸਬੁੱਕ ਪੇਜ ਹੈ ਜਿਹਦੇ ਬ੍ਰਿਸੋਨੀ ਬ੍ਰਿਸੋਨੀ .com ਸਾਡੀ ਈਮੇਲ ਆਈ ਡੀ ਹੈ। ਬਾਕੀ ਜੁੜਦੇ ਜ਼ਰੂਰ ਰਿਹਾ ਕਰੋ ਸਾਡੇ ਨਾਲ, ਤੁਹਾਡਾ ਜੁੜਨਾ ਸਾਡੇ ਲਈ ਬਹੁਤ ਜ਼ਿਆਦਾ ਜ਼ਰੂਰੀ ਹੈ। ਜੁੜੋ, ਚੁੱਕੋ ਆਪਣਾ ਫੋਨ, ਕਰੋ ਸੁਨੇਹੇ। ਰੇਡੀਓ ਬ੍ਰਿਸੋਨੀ ਵਨ ਸਾਨੂੰ ਉਹਨੇ ਸਾਡਾ ਫੇਸਬੁੱਕ ਪੇਜ ਹੈ ਜਿਹਦੇ ਬ੍ਰਿਸੋਨੀ ਬ੍ਰਿਸੋਨੀ .com ਸਾਡੀ ਈਮੇਲ ਆਈ ਡੀ ਹੈ। ਜ਼ਰੀਆ ਜਿਹੜਾ ਤੁਸੀਂ ਅਪਣਾਉਣਾ ਚਾਹੁੰਦੇ ਹੋ ਉਹ ਅਪਣਾ ਲਓ, ਪਰ ਸਾਡੇ ਨਾਲ ਗੱਲਬਾਤ ਜ਼ਰੂਰ ਕਰਦੇ ਰਿਹਾ ਕਰੋ। ਬਾਕੀ ਮੈਂ ਤਾਂ ਇਹੀ ਕਹਿ ਕੇ ਚੱਲਣੀ ਹੈ ਜੀ ਕਿ ਆਪਣਾ ਬਹੁਤ ਬਹੁਤ ਖਿਆਲ ਰੱਖਿਆ ਕਰੋ। ਸਤਿ ਸ਼੍ਰੀ ਅਕਾਲ।

ਕੰਟੇਨਰਸ ਫਾਰ ਚੇਂਜ ਰਾਹੀਂ ਆਪਣੇ ਖਾਲੀ ਡੱਬਿਆਂ ਬੋਤਲਾਂ ਤੋਂ ਕਮਾਈ ਕਰੋ। ਤੁਹਾਡੇ ਹਰ ਇੱਕ ਯੋਗ ਖਾਲੀ ਕੈਨ, ਬੋਤਲ ਅਤੇ ਕਾਰਟਨ ਉੱਤੇ 10 ਸੈਂਟ ਦਾ ਰਿਫੰਡ ਪ੍ਰਾਪਤ ਹੁੰਦਾ ਹੈ। ਇਸ ਨੂੰ ਅਸੀਂ ਬਿਨ ਕੁਆਇਨ ਕਹਿੰਦੇ ਹਾਂ। ਆਪਣੇ ਬਿਨ ਕੁਆਇਨ ਨੂੰ ਬਚਾ ਕੇ ਰੱਖੋ, ਖਰਚੋ, ਜਾਂ ਫਿਰ ਜਿਸ ਕਿਸੇ ਸੰਸਥਾ ਜਾਂ ਵਿਸ਼ੇ ਵਿੱਚ ਤੁਹਾਡਾ ਵਿਸ਼ਵਾਸ ਹੈ ਉਹਨਾਂ ਨੂੰ ਦਾਨ ਵਿੱਚ ਦੇ ਦਿਓ। ਤੁਹਾਡੇ ਨੇੜੇ ਇੱਕ ਕੰਟੇਨਰਸ ਫਾਰ ਚੇਂਜ ਮੌਜੂਦ ਹੈ, ਬੈਂਕ ਵਿੱਚ ਪਾਓ, ਨਾ ਕਿ ਕੂੜੇਦਾਨ ਵਿੱਚ। ਆਪਣਾ ਸਭ ਤੋਂ ਨਜ਼ਦੀਕੀ ਰਿਫੰਡ ਪੁਆਇੰਟ ਲੱਭਣ ਲਈ ਵੈਬਸਾਈਟ ਉੱਤੇ ਜਾਓ ਅਤੇ ਅੱਜ ਹੀ 10 ਸੈਂਟ ਕਮਾਉਣਾ ਸ਼ੁਰੂ ਕਰੋ।

0: ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਸੰਦੇਸ਼ ਅਲਖ ਸ਼ਰਮਾ, ਤੁਸੀਂ ਸੁਣ ਰਹੇ ਹੋ ਰੇਡੀਓ ਬਸੋਨੀ 101.1 FM ਤੇ ਜਿਵੇਲਾ ਹੋ ਚੁੱਕਿਆ ਹੈ। ਹੁਣ ਤੱਕ ਦੇ ਹਮ ਖਬਰਾਂ ਦਾ ਤਾਂ ਫਿਰ ਚਲੋ ਕਰਦੇ ਹਾਂ ਸ਼ੁਰੂਆਤ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਆਪਣੇ 2 ਦਿਨਾਂ ਸਰਕਾਰੀ ਦੌਰੇ ਤੇ ਚੀਨ ਦੀ ਰਾਜਧਾਨੀ ਬੀਜਿੰਗ ਪਹੁੰਚ ਗਏ। ਹਾਲਾਂਕਿ ਉਨ੍ਹਾਂ ਦੇ ਸਵਾਗਤ ਦੌਰਾਨ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਦੀ ਗੈਰ ਮੌਜੂਦਗੀ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਚਰਚਾਵਾਂ ਸ਼ੁਰੂ ਹੋ ਗਈਆਂ ਨੇ। ਰਾਸ਼ਟਰਪਤੀ ਜਿਨਪਿੰਗ ਖੁਦ ਟਰੰਪ ਨੂੰ ਲੈਣ ਹਵਾਈ ਅੱਡੇ ਤੇ ਨਹੀਂ ਪਹੁੰਚੇ, ਸਗੋਂ ਉਨ੍ਹਾਂ ਨੇ ਆਪਣੇ ਉਪ ਰਾਸ਼ਟਰਪਤੀ ਹਾਨ ਚੇਂਗ ਨੂੰ ਸਵਾਗਤ ਲਈ ਭੇਜਿਆ। ਚੀਨੀ ਸਮਾਚਾਰ ਏਜੰਸੀ ਦੀ ਰਿਪੋਰਟ ਮੁਤਾਬਿਕ ਹਵਾਈ ਅੱਡੇ ਤੇ ਉਪ ਰਾਸ਼ਟਰਪਤੀ ਦੇ ਨਾਲ ਚੀਨ ਦੇ ਅਮਰੀਕੀ ਰਾਜਦੂਤ ਅਤੇ ਚੀਨ ਦੇ ਵਿਦੇਸ਼ ਮਾਮਲਿਆਂ ਦੇ ਕਾਰਜਕਾਰੀ ਉਪ ਮੰਤਰੀ ਵੀ ਮੌਜੂਦ ਰਹੇ। ਟਰੰਪ ਦੇ ਸਵਾਗਤ ਲਈ ਚੀਨ ਨੇ ਵਿਸ਼ੇਸ਼ ਤਿਆਰੀਆਂ ਕੀਤੀਆਂ, ਜਿਸ ਵਿਚ ਚਿੱਟੀ ਅਤੇ ਨੀਲੀ ਵਰਦੀ ਵਿਚ 300 ਨੌਜਵਾਨ ਅਤੇ ਇਕ ਬੈਂਡ ਪਾਰਟੀ ਤੈਨਾਤ ਸੀ। ਦਸਿਆ ਜਾ ਰਿਹੈ ਕਿ ਪ੍ਰੋਟੋਕਾਲ ਮੁਤਾਬਿਕ ਆਮ ਤੌਰ ਤੇ ਵਿਦੇਸ਼ ਮੰਤਰੀ ਸਵਾਗਤ ਲਈ ਜਾਂਦੇ ਹਨ, ਪਰ ਟਰੰਪ ਨੂੰ ਖੁਸ਼ ਕਰਨ ਲਈ ਇਸ ਵਾਰ ਉਪ ਰਾਸ਼ਟਰਪਤੀ ਨੂੰ ਭੇਜਿਆ ਗਿਆ ਸੀ। ਉਧਰ ਗੱਲ ਕਰਦੇ ਹਾਂ ਪੰਜਾਬ ਦੀ, ਜਿੱਥੇ ਦਿਬਰੂਗੜ੍ਹ ਜੇਲ੍ਹ ਵਿਚ ਬੰਦ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਨਾਲ ਸਬੰਧਿਤ ਇਕ ਅਪਰਾਧਿਕ ਮਾਮਲੇ ਦੀ ਸੁਣਵਾਈ ਅੰਮ੍ਰਿਤਸਰ ਸੈਸ਼ਨ ਅਦਾਲਤ ਵਿਚ ਵੀਡੀਓ ਕਾਨਫਰੰਸਿੰਗ ਰਾਹੀਂ ਹੋਈ। ਪੁਲਿਸ ਵੱਲੋਂ ਲਗਾਈ ਗਈ ਧਾਰਾ 307 ਕਤਲ ਦੀ ਕੋਸ਼ਿਸ਼ ਨੂੰ ਲੈ ਕੇ ਸਰਕਾਰੀ ਵਕੀਲਾਂ ਅਤੇ ਬਚਾਅ ਪੱਖ ਦੇ ਵਕੀਲਾਂ ਵਿਚਕਾਰ ਤਿੱਖੀ ਬਹਿਸ ਹੋਈ। ਦੋਵਾਂ ਨੂੰ ਸੁਣਨ ਤੋਂ ਬਾਅਦ ਅਦਾਲਤ ਨੇ ਅਗਲੀ ਸੁਣਵਾਈ ਲਈ 14 ਮਈ ਦੀ ਤਰੀਕ ਤੈਅ ਕਰ ਦਿੱਤੀ। ਐਡਵੋਕੇਟ ਸੰਧੂ ਨੇ ਕਿਹਾ ਕਿ ਬਚਾਅ ਪੱਖ ਵੱਲੋਂ ਪਹਿਲਾਂ ਹੀ ਡਿਸਚਾਰਜ ਐਪਲੀਕੇਸ਼ਨ ਦਾਇਰ ਕੀਤੀ ਗਈ ਸੀ। ਉਧਰ ਪੱਛਮੀ ਏਸ਼ੀਆ ਸੰਕਟ ਅਤੇ ਹੋਰਮੁਜ਼ ਸਟ੍ਰੇਟ ਵਿਚ ਵੱਧ ਰਹੇ ਤਣਾਅ ਦਾ ਅਸਰ ਹੁਣ ਭਾਰਤ ਵਿਚ ਵੀ ਨਜ਼ਰ ਆਉਣ ਲੱਗ ਪਿਆ। ਪੀਐਮ ਮੋਦੀ ਵੱਲੋਂ ਫਿਊਲ ਬਚਾਉਣ ਦੀ ਅਪੀਲ ਤੋਂ ਬਾਅਦ ਕੇਂਦਰ ਸਰਕਾਰ ਦੇ ਕਈ ਵੱਡੇ ਮੰਤਰੀਆਂ ਅਤੇ ਬੀਜੇਪੀ ਸ਼ਾਸਿਤ ਰਾਜਾਂ ਦੇ ਮੁੱਖ ਮੰਤਰੀਆਂ ਨੂੰ ਆਪਣੇ ਸੁਰੱਖਿਆ ਕਾਫਲਿਆਂ ਵਿਚ ਗੱਡੀਆਂ ਦੀ ਗਿਣਤੀ 50% ਤੱਕ ਘੱਟ ਕਰ ਦਿੱਤੀ ਹੈ। ਕਈ ਨੇਤਾਵਾਂ ਨੇ ਸਰਕਾਰੀ ਗੱਡੀਆਂ, ਹੈਲੀਕਾਪਟਰਾਂ ਅਤੇ ਜਹਾਜ਼ਾਂ ਦੀ ਵਰਤੋਂ ਤੇ ਵੀ ਰੋਕ ਲਗਾਉਣੀ ਸ਼ੁਰੂ ਕਰ ਦਿੱਤੀ ਹੈ। ਪੀਐਮ ਮੋਦੀ ਕੈਬਨਿਟ ਮੀਟਿੰਗ ਲਈ ਆਪਣੇ ਨਿਵਾਸ ਤੋਂ ਪ੍ਰਧਾਨ ਮੰਤਰੀ ਦਫ਼ਤਰ ਸਿਰਫ 4 ਗੱਡੀਆਂ ਦੇ ਕਾਫਲੇ ਨਾਲ ਪਹੁੰਚੇ, ਜਦਕਿ ਬਲੂ ਬੁੱਕ ਅਨੁਸਾਰ ਆਮ ਤੌਰ ਤੇ ਪੀਐਮ ਦੀ ਸੁਰੱਖਿਆ ਵਿਚ 14 ਤੋਂ 17 ਗੱਡੀਆਂ ਸ਼ਾਮਲ ਹੁੰਦੀਆਂ ਨੇ। ਕਈ ਵਾਰ ਸੁਰੱਖਿਆ ਕਾਰਨਾਂ ਕਰਕੇ ਇਹ ਗਿਣਤੀ 30 ਤੋਂ 40 ਤੱਕ ਵੀ ਪਹੁੰਚ ਜਾਂਦੀ ਹੈ। ਅਮਿਤ ਸ਼ਾਹ ਨੇ ਵੀ ਆਪਣੀ ਸੁਰੱਖਿਆ ਕਾਫਲੇ ਦੀਆਂ ਗੱਡੀਆਂ ਘਟਾ ਦਿੱਤੀਆਂ ਨੇ। ਆਮ ਤੌਰ ਤੇ 11 ਤੇ 12 ਗੱਡੀਆਂ ਨਾਲ ਚੱਲਣ ਵਾਲੇ ਗ੍ਰਹਿ ਮੰਤਰੀ ਹੁਣ ਸਿਰਫ 4 ਗੱਡੀਆਂ ਨਾਲ ਨਜ਼ਰ ਆਏ। ਰੱਖਿਆ ਮੰਤਰੀ ਰਾਜਨਾਥ ਸਿੰਘ ਅਤੇ ਸਿਹਤ ਮੰਤਰੀ ਜਗਤ ਪ੍ਰਕਾਸ਼ ਨੱਡਾ ਨੇ ਵੀ ਆਪਣੇ ਕਾਫਲੇ ਛੋਟੇ ਕਰ ਦਿੱਤੇ ਨੇ। ਇਸ ਦੇ ਨਾਲ ਹੀ ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਸਭ ਤੋਂ ਵੱਡਾ ਪ੍ਰਤੀ ਏਕਾਤਮਕ ਕਦਮ ਚੁੱਕਦਿਆਂ ਆਪਣੇ ਕਾਫਲੇ ਦਾ ਆਕਾਰ 50% ਘੱਟ ਕਰ ਦਿੱਤਾ ਹੈ। ਮਹਾਰਾਸ਼ਟਰ ਦੌਰੇ ਦੌਰਾਨ ਉਹ ਅਧਿਕਾਰੀਆਂ, ਪੱਤਰਕਾਰਾਂ ਅਤੇ ਸੁਰੱਖਿਆ ਕਰਮੀਆਂ ਨਾਲ ਬੱਸ ਵਿਚ ਯਾਤਰਾ ਕਰਨਗੇ। ਸਰਕਾਰੀ ਹਲਕਿਆਂ ਦੀ ਚਿੰਤਾ ਜਤਾਈ ਜਾ ਰਹੀ ਹੈ ਕਿ ਜੇ ਹੋਰਮੁਜ਼ ਲੰਬੇ ਸਮੇਂ ਤੱਕ ਪ੍ਰਭਾਵਿਤ ਰਹਿੰਦਾ ਹੈ ਤਾਂ ਭਾਰਤ ਵਿਚ ਤੇਲ ਅਤੇ ਐਲਪੀਜੀ ਦੀ ਸਪਲਾਈ ਤੇ ਵੱਡਾ ਅਸਰ ਪੈ ਸਕਦੈ। ਭਾਰਤ ਕੋਲ ਲੋੜ ਦਾ 85% ਤੋਂ ਵੱਧ ਕੱਚਾ ਤੇਲ ਕੱਚਾ ਤੇਲ ਆਯਾਤ ਕਰਦਾ ਹੈ। 11 ਮਈ ਨੂੰ 4 ਰਾਜਾਂ ਦੀਆਂ ਚੋਣਾਂ ਤੋਂ ਬਾਅਦ ਪੀਐਮ ਮੋਦੀ ਨੇ ਦੇਸ਼ ਵਾਸੀਆਂ ਨੂੰ ਪਬਲਿਕ ਟਰਾਂਸਪੋਰਟ ਦੀ ਵਰਤੋਂ ਵਧਾਉਣ, ਵਰਕ ਫਰਮ ਹੋਮ ਨੂੰ ਪ੍ਰੋਤਸਾਹਿਤ ਕਰਨ ਅਤੇ ਇੰਧਨ ਦੀ ਖਪਤ ਘਟਾਉਣ ਦੀ ਅਪੀਲ ਕੀਤੀ ਸੀ। ਉਧਰ ਲਿਬਨਾਨ ਦੀ ਰਾਜਧਾਨੀ ਬੇਰੂਤ ਦੇ ਦੱਖਣ ਵਿਚ ਸਥਿਤ ਮੁੱਖ ਹਾਈਵੇ ਤੇ ਹੋਏ ਇਜ਼ਰਾਈਲੀ ਡਰੋਨ ਹਮਲਿਆਂ ਵਿਚ ਇਕ ਔਰਤ ਅਤੇ ਉਸਦੇ 2 ਬੱਚਿਆਂ ਸਮੇਤ 8 ਲੋਕਾਂ ਦੀ ਮੌਤ ਹੋ ਗਈ ਹੈ। ਲਿਬਨਾਨ ਦੇ ਸਿਹਤ ਮੰਤਰਾਲੇ ਅਨੁਸਾਰ ਇਹ ਹਮਲੇ 3 ਵੱਖ ਵੱਖ ਵਾਹਨਾਂ ਨੂੰ ਨਿਸ਼ਾਨਾ ਬਣਾ ਕੇ ਕੀਤੇ ਗਏ ਨੇ। ਇਨ੍ਹਾਂ ਵਿਚੋਂ 2 ਹਮਲੇ ਬੇਰੂਤ ਨੂੰ ਦੱਖਣੀ ਬੰਦਰਗਾਹ ਸ਼ਹਿਰ ਸਿਡਨ ਨਾਲ ਜੋੜਨ ਵਾਲੇ ਮੁੱਖ ਮਾਰਗ ਤੇ ਹੋਇਆ, ਜਦਕਿ 3 ਹਮਲਾ ਸਾਦਿਆਤ ਸ਼ਹਿਰ ਦੇ ਨੇੜੇ ਹੋਇਆ। ਇਜ਼ਰਾਈਲੀ ਫੌਜ ਨੇ ਇਸ ਕਾਰਵਾਈ ਦੀ ਪੁਸ਼ਟੀ ਕਰਦਿਆਂ ਕਿਹਾ ਹੈ ਕਿ ਉਨ੍ਹਾਂ ਨੇ ਦੱਖਣੀ ਲਿਬਨਾਨ ਵਿਚ ਹਿਜ਼ਬੁੱਲਾ ਦੇ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਹੈ। ਜ਼ਿਕਰਯੋਗ ਹੈ ਕਿ ਇਹ ਹਮਲਾ ਇਜ਼ਰਾਈਲੀ ਫੌਜ ਵੱਲੋਂ 6 ਪਿੰਡਾਂ ਦੇ ਲੋਕਾਂ ਨੂੰ ਇਲਾਕਾ ਖਾਲੀ ਕਰਨ ਦੇ ਹੁਕਮ ਦਿੱਤੇ ਜਾਣ ਦੇ ਕੁਝ ਘੰਟਿਆਂ ਬਾਅਦ ਹੀ ਕੀਤਾ ਗਿਆ ਸੀ। ਇਕ ਪਾਸੇ ਜਿੱਥੇ ਹਿੰਸਾ ਜਾਰੀ ਹੈ, ਉਥੇ ਦੂਜੇ ਪਾਸੇ ਕੂਟਨੀਤਿਕ ਕੋਸ਼ਿਸ਼ਾਂ ਵੀ ਤੇਜ਼ ਹਨ। ਅਮਰੀਕਾ ਵਿਚ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਪ੍ਰਸ਼ਾਸਨ ਦੋਵਾਂ ਗੁਆਂਢੀਆਂ ਦੇਸ਼ਾਂ ਵਿਚਾਲੇ ਸ਼ਾਂਤੀ ਬਹਾਲ ਕਰਨ ਲਈ ਸਰਗਰਮ ਹੈ। ਇਸੇ ਕੜੀ ਤਹਿਤ ਵਾਸ਼ਿੰਗਟਨ ਵਿਚ ਲਿਬਨਾਨ ਅਤੇ ਇਜ਼ਰਾਈਲ ਵਿਚਾਲੇ ਸਿੱਧੀ ਗੱਲਬਾਤ ਦਾ ਇਕ ਹੋਰ ਦੌਰ ਹੋਣ ਦੀ ਸੰਭਾਵਨਾ ਹੈ। ਦੋਵੇਂ ਦੇਸ਼ 1948 ਵਿਚ ਇਜ਼ਰਾਈਲ ਦੀ ਸਥਾਪਨਾ ਤੋਂ ਬਾਅਦ ਹੀ ਸੰਘਰਸ਼ ਦੀ ਸਥਿਤੀ ਵਿਚ ਹਨ। ਉਧਰ ਭੂਮੱਧ ਸਾਗਰ ਵਿਚ ਕੁਝ ਸਮਾਂ ਪਹਿਲਾਂ ਡੁੱਬੇ ਇਕ ਰੂਸੀ ਜਹਾਜ਼ ਉਰਸਾ ਮੇਜਰ ਨੂੰ ਲੈ ਕੇ ਵੱਡਾ ਵਿਵਾਦ ਖੜਾ ਹੋ ਗਿਆ ਹੈ। ਸਪੇਨ ਸਰਕਾਰ ਦੇ ਇਕ ਦਸਤਾਵੇਜ਼ ਤੋਂ ਪਤਾ ਲੱਗਿਆ ਹੈ ਕਿ ਇਸ ਜਹਾਜ਼ ਵਿਚ ਪਰਮਾਣੂ ਪਣਡੁੱਬੀਆਂ ਵਿਚ ਵਰਤੇ ਜਾਣ ਵਾਲੇ ਰਿਐਕਟਰਾਂ ਦੇ ਹਿੱਸੇ ਲੱਦੇ ਹੋਏ ਸਨ। ਰਿਪੋਰਟਾਂ ਅਨੁਸਾਰ ਜਹਾਜ਼ ਦੇ ਰੂਸੀ ਕਪਤਾਨ ਨੇ ਰੈਸਕਿਊ ਕੀਤੇ ਜਾਣ ਤੋਂ ਬਾਅਦ ਸਪੇਨ ਦੇ ਅਧਿਕਾਰੀਆਂ ਕੋਲੇ ਕਬੂਲ ਕੀਤਾ ਸੀ ਕਿ ਜਹਾਜ਼ ਵਿਚ 2 ਪਰਮਾਣੂ ਰਿਐਕਟਰਾਂ ਦੇ ਹਿੱਸੇ ਸਨ। ਸਪੇਨ ਦੀ ਸੰਸਦ ਦੇ ਵਿਚ ਪੇਸ਼ ਕੀਤੇ ਗਏ ਦਸਤਾਵੇਜ਼ਾਂ ਮੁਤਾਬਕ ਇਹ ਹਿੱਸੇ ਅਜਿਹੇ ਹਨ ਜੋ ਖਾਸ ਤੌਰ ਤੇ ਪਣਡੁੱਬੀਆਂ ਵਿਚ ਵਰਤੇ ਜਾਂਦੇ ਹਨ। ਉਧਰ ਸੰਯੁਕਤ ਅਰਬ ਅਮੀਰਾਤ ਨੇ ਲਿਬਨਾਨ ਸਥਿਤ ਹਿਜ਼ਬੁੱਲਾ ਸਮੂਹ ਦਾ ਸਮਰਥਨ ਕਰਨ ਲਈ 16 ਵਿਅਕਤੀਆਂ ਅਤੇ 5 ਸੰਸਥਾਵਾਂ ਨੂੰ ਆਪਣੇ ਅੱਤਵਾਦੀ ਸੂਚੀ ਵਿਚ ਸ਼ਾਮਲ ਕੀਤਾ। ਅਮੀਰਾਤ ਮੀਡੀਆ ਨੇ ਇਸ ਸਬੰਧੀ ਜਾਣਕਾਰੀ ਦਿੱਤੀ ਹੈ। ਰਿਪੋਰਟ ਵਿਚ ਦਸਿਆ ਗਿਆ ਹੈ ਕਿ UAE ਸਰਕਾਰ ਨੇ ਸਬੰਧਿਤ ਕਾਨੂੰਨਾਂ ਅਤੇ ਨਿਯਮਾਂ ਦੇ ਅਨੁਸਾਰ ਅੱਤਵਾਦ ਦਾ ਸਮਰਥਨ ਕਰਨ ਵਾਲੇ ਵਿਅਕਤੀਆਂ ਅਤੇ ਸੰਗਠਨਾਂ ਦੀ ਸੂਚੀ ਵਿਚ 16 ਵਿਅਕਤੀਆਂ ਅਤੇ 5 ਸੰਸਥਾਵਾਂ ਨੂੰ ਸ਼ਾਮਲ ਕਰਨ ਦੀ ਮਨਜ਼ੂਰੀ ਦਿੱਤੀ ਹੈ। ਰਿਪੋਰਟ ਵਿਚ ਅੱਗੇ ਕਿਹਾ ਗਿਆ ਹੈ ਕਿ ਇਹ ਕਦਮ ਅੱਤਵਾਦੀ ਵਿੱਤ ਪੋਸ਼ਣ ਅਤੇ ਸਬੰਧਿਤ ਗਤੀਵਿਧੀਆਂ ਵਿਚ ਸ਼ਾਮਲ ਨੈਟਵਰਕਾਂ ਨੂੰ ਭੰਗ ਕਰਨ ਅਤੇ ਖਤਮ ਕਰਨ ਲਈ UAE ਤੇ ਚੱਲ ਰਹੇ ਯਤਨਾਂ ਦਾ ਹਿੱਸਾ ਹੈ। ਤਾਂ ਹੁਣ ਤੱਕ ਦੇ ਅਹਿਮ ਖ਼ਬਰਾਂ ਵਿਚ ਬਸ ਇਨਾ ਹੀ। ਖ਼ਬਰਾਂ ਦੀ ਵਧੇਰੇ ਜਾਣਕਾਰੀ ਅਤੇ ਸੁਝਾਅ ਦੇਣ ਦੇ ਲਈ ਤੁਸੀਂ ਸਾਡੇ ਨਾਲ ਜੁੜ ਸਕਦੇ ਹੋ, ਸੰਪਰਕ ਕਰ ਸਕਦੇ ਹੋ, ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ। ਤੁਹਾਡੀ ਮੇਲ ਆਈਡੀ brisoni@brisoni.com। ਇਸ ਦੇ ਨਾਲ ਹੀ ਤੁਸੀਂ ਸਾਡੇ ਨਾਲ ਸਾਡੇ ਫੇਸਬੁੱਕ ਪੇਜ ਦੇ ਜ਼ਰੀਏ ਵੀ ਜੁੜ ਸਕਦੇ ਹੋ। ਸਾਡਾ ਫੇਸਬੁੱਕ ਪੇਜ ਹੈ ਰੇਡੀਓ ਬ੍ਰਿਸੋਨੀ 1701। ਫਿਰ ਹਾਜ਼ਰ ਹੋਵਾਂਗੇ ਤਾਜ਼ਾ ਤਰੀਨ ਖ਼ਬਰਾਂ ਲੈ ਕੇ। ਤੱਕ ਲਈ ਦਿਓ ਇਜਾਜ਼ਤ, ਸਤਿ ਸ਼੍ਰੀ ਅਕਾਲ।
1: कंटेनर्स फॉर चेंज के माध्यम से अपने खाली डिब्बे बोतलों से धनराशि कमाएं। आपके प्रत्येक योग्य खाली कैन बोतल और कार्टन पर 10 सेंट का रिफंड प्राप्त होता है। इसे हम बिन कॉइन कहते हैं। अपने बिन कॉइन की बचत करके रखें, खर्च करें या जिस उद्देश्य में आपका विश्वास है उसमें दान करें। आपके नजदीक कहीं एक कंटेनर्स फॉर चेंज मौजूद है। बैंक में डालें ना कि कूड़ेदान में। अपना सबसे नजदीकी रिफंड पॉइंट ढूंढने के लिए वेबसाइट पर जाएं और आज ही 10 सेंट कमाना शुरू करें।
2: कंटेनर्स फॉर चेंज राहीं अपने खाली डब्बियां बोतलों तो कमाई करो। तुहाडे हर एक योग खाली कैन बोतल अते कार्टन उते 10 सेंट दा रिफंड प्राप्त हुंदा है। इसनू असी बिन कॉइन कहंदे हां। अपने बिन कॉइन नू बचा के रखो, खर्चो जां फिर जिस किसी संस्था जां विषय विच तुहाडा विश्वास है उहनां नू दान विच दे दिओ। तुहाडे नेड़े एक कंटेनर्स फॉर चेंज मौजूद है। बैंक विच पाओ ना कि कूड़ेदान विच। अपना सब तो नजदीकी रिफंड पॉइंट लभण लई वेबसाइट उत्ते जाओ अते अज ही 10 सेंट कमाना शुरू करो।
3: सम नंबर्स कैरी वेट बियॉन्ड व्हाट यू से। Q11700 द मास्टर नंबर ऑफ वैदिक ट्रेडिशन, अ हेरिटेज क्वींसलैंड प्लेट, फर्स्ट इश्यूड इन 1922, अ पीस ऑफ क्वींसलैंड हिस्ट्री विद फुल प्रोविनेंस, ओन्ड आउटराइट, ट्रांसफर रेडी। For the buyer who understands that the number you carry is a statement of who you are, Q Plate Sales. Inquire at qplatesales.com.au. It's not just a number, it's a statement.
4: Anuj, koi achha sa lawyer suggest karo na. Aisa jo meri sari baat dhang se sune, samjhe aur phir mere tarike se mujhe samjhaye.
5: Arshad Lawyers hai tumhari problem ka solution. कमर्शियल मैटर हो जैसे लीज का मामला, बिजनेस हो या फिर घरों की बाइंग सेलिंग का मामला, और डिवोर्स जैसे फैमिली मैटर्स भी, वो सब में मदद कर सकती हैं। और फिक्र करने की जरूरत नहीं है, अदालत तक तुम्हारे साथ खड़े रहेंगे। अभी फोन करो 0420-933-171 पर और 15 मिनट का फ्री फोन कंसल्टेशन ले लो।
4: अरे वाह, इनका पता बताना।
5: अर्शाद लॉयर्स, माउंट ग्रेविट शो ग्राउंड, ऑफिस 5-1644 लोगन रोड, माउंट ग्रेविट, एम्पल पार्किंग। Call Arshad from Arshad Lawyers now on 0420-933-171. Website www.arshadlawyers.com. We pride ourselves in providing excellent service.

ਹੈਲੋ, ਵੈਲਕਮ ਆਦਾਬ ਜੀ, ਸਤਿ ਸ਼੍ਰੀ ਅਕਾਲ ਜੀ. ਤੁਸੀਂ ਬਣੇ ਹੋਏ ਹੋ ਜੀ ਤੁਹਾਡੇ ਆਪਣੇ ਚਾਹੇ ਤੇ ਰੇਡੀਓ ਸਟੇਸ਼ਨ ਰੇਡੀਓ ਬਸਵਾਨੀ 101.1 ਤੇ ਜੀ ਆਰ ਜੇ ਸੰਦੇਸ਼ ਚਲਕ ਦੇ ਨਾਲ ਤੁਸੀਂ ਬਣ ਚੁੱਕੇ ਹੋ. ਢੇਰ ਸਾਰੀਆਂ ਗੱਲਾਂ ਕਰਨ ਦਾ ਸਾਡਾ ਬਹੁਤ ਹੀ ਸੋਹਣਾ ਜਿਹਾ ਵੇਲਾ ਸ਼ੁਰੂ ਹੋ ਚੁੱਕਿਆ ਜੀ. ਤੇ ਇਸ ਵੇਲੇ ਦੇ ਦੌਰਾਨ ਅਸੀਂ ਗੱਲਾਂ ਤਾਂ ਕਰਨੀਆਂ ਹੀ ਕਰਨੀਆਂ ਨੇ, ਨਾਲੋ ਨਾਲ ਇਹਨਾਂ ਗੱਲਾਂ ਨੂੰ ਅਸੀਂ ਪੰਜਾਬੀ ਗੀਤਾਂ ਦਾ ਤੜਕਾ ਵੀ ਜ਼ਰੂਰ ਲਗਾਉਣਾ. ਤੁਸੀਂ ਕੀ ਕਰਨਾ ਹੈ, ਤੁਸੀਂ ਜੁੜਨਾ ਸਾਡੇ ਨਾਲ ਤਾਂ ਟਾਈਮ ਵੇਸਟ ਕੀਤੇ ਬਗੈਰ ਤੁਸੀਂ ਚੱਕੋ ਆਪਣਾ ਫੋਨ ਤੇ ਕਰੋ ਸਾਨੂੰ ਸੁਣੇਹੀ. ਫੇਸਬੁੱਕ ਪੇਜ ਹੈ ਜੀ bisoni@bisoni.com, ਰੇਡੀਓ ਬਿਸਵਾਨੀ 101.1, ਤੇ ਈਮੇਲ ਹੈ bisoni@bisoni.com. ਥੋੜੀ ਜਿਹੀ ਕਨਫਿਊਜ਼ਨ ਹੋ ਗਈ ਸੀ ਮੈਨੂੰ ਬੋਲਦੇ ਬੋਲਦੇ ਨਾ, ਪਰ ਇਹੀ ਕਰੈਕਟ ਹੈ ਬਿਲਕੁਲ. ਤੇ ਤੁਸੀਂ ਇਸ ਤੇ ਸੁਨੇਹੇ ਭੇਜਣੇ ਸ਼ੁਰੂ ਕਰੋ. ਮੈਂ ਹੁਣੇ ਵਾਪਸ ਆਉਂਦੀ ਹਾਂ. ਉਹਨਾਂ ਸਮਾਂ ਇਹਨਾਂ ਸੋਹਣੇ ਜਿਹੇ ਗੀਤਾਂ ਨੂੰ ਇੰਜੋਏ ਕਰੋ.

ਵੈਲਕਮ ਬੈਕ ਜੀ, ਵੈਲਕਮ ਬੈਕ। ਇੱਕ ਵਾਰ ਫਿਰ ਤੋਂ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ ਚਾਹੇ ਤੇ ਰੇਡੀਓ ਸਟੇਸ਼ਨ ਰੇਡੀਓ ਬਸਵਾਨੀ 107.1 FM ਤੇ ਜੀ ਆਰਜੇ ਸੰਦੇਸ਼ ਅਲੱਗ ਦੇ ਨਾਲ ਤੁਸੀਂ ਬਣੇ ਹੋਏ ਹੋ। ਇਸ ਲਿਸਟ ਦੇ ਵਿੱਚ ਸਭ ਤੋਂ ਪਹਿਲਾਂ ਨਾਮ ਕਿਹੜੀ ਲਿਸਟ ਤੁਸੀਂ ਸੋਚ ਰਹੇ ਹੋਣੇ ਹੋ ਤਾਂ ਮੈਂ ਦੱਸ ਦਿੰਦੀ ਹਾਂ। ਆਮਿਰ ਖਾਨ ਪ੍ਰੋਡਕਸ਼ਨ ਦੇ ਵਿੱਚ ਬਣੀਆਂ ਹੋਈਆਂ ਫਿਲਮਾਂ ਦੀ ਤਾਂ ਪਹਿਲਾ ਨਾਮ ਹੈਗਾ ਜਿਹੜਾ ਉਹ ਲਾਲ ਸਿੰਘ ਚੱਡਾ ਦਾ ਹੁੰਦਾ ਹੈ। ਇਹ ਫਿਲਮ ਆਈ ਸੀ 2022 ਦੇ ਵਿੱਚ। ਕਾਮੇਡੀ ਡਰਾਮਾ ਫਿਲਮ ਹੈ ਜਿਸਦਾ ਜਿਹੜਾ ਡਾਇਰੈਕਸ਼ਨ ਹੈ ਉਹ ਅਦਵਿਤ ਚੰਦਨ ਨੇ ਕੀਤਾ ਹੈਗਾ। ਫਿਲਮ ਦਾ ਜਿਹੜਾ ਨਿਰਮਾਣ ਹੈ ਪੈਰਾਮਾਊਂਟ ਪਿਕਚਰਸ, ਆਮਿਰ ਖਾਨ ਪ੍ਰੋਡਕਸ਼ਨ ਅਤੇ ਵਾਇਕੋਮ 18 ਸਟੂਡੀਓਜ਼ ਨੇ ਕੀਤਾ ਹੈਗਾ। ਇਹਨਾਂ 1994 ਦੀ ਅਮਰੀਕੀ ਫਿਲਮ ਫੋਰੈਸਟ ਗੰਪ ਦਾ ਰੀਮੇਕ ਹੈਗਾ। ਫਿਲਮ ਵਿਚ ਆਮਿਰ ਖਾਨ ਦੇ ਨਾਲ ਕਰੀਨਾ ਕਪੂਰ, ਨਾਗਾ ਚੇਤਨਿਆ ਅਤੇ ਮੋਨਾ ਸਿੰਘ ਸੀ। 180 ਕਰੋੜ ਰੁਪਏ ਦੇ ਬਜਟ ਵਿਚ ਬਣੀ ਸੀ ਫਿਲਮ ਤੇ ਫਿਲਮ ਨੇ ਕਮਾਈ ਜਿਹੜੀ ਉਹ ਆਪਣਾ ਬਜਟ ਵੀ ਪੂਰਾ ਨਹੀਂ ਕੀਤਾ ਸੀ। 130 ਕਰੋੜ ਰੁਪਏ ਕਮਾਏ ਸੀ ਤੇ ਡਿਜ਼ਾਸਟਰ ਸਾਬਿਤ ਹੋਈ ਸੀ ਆਮਿਰ ਖਾਨ ਪ੍ਰੋਡਕਸ਼ਨ ਦੀ ਫਿਲਮ।

ਹਾਂਜੀ ਜੀ ਆਨੂ ਜੀ ਵੈਲਕਮ ਬੈਕ। ਇੱਕ ਵਾਰ ਫਿਰ ਤੋਂ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ ਚਾਹੀਦੇ ਰੇਡੀਓ ਸਟੇਸ਼ਨ ਰੇਡੀਓ ਬਸਵਾਨੀ ਵੰਸਰ ਉਵਾਨੇ ਤੇ ਜੀ ਆਰਚੇ ਸੰਦੇਸ਼ ਅਲਗ ਦੇ ਨਾਲ ਤੁਸੀਂ ਬਣੇ ਹੋਏ। ਬਹੁਤ ਸਾਲ ਪਹਿਲਾਂ ਇੱਕ ਫਿਲਮ ਆਈ ਸੀਗੀ, ਆਈ ਥਿੰਕ 2006-07, ਬਾਕੀ ਤੁਸੀਂ ਕਰੈਕਟ ਕਰਦੇ ਹੋ ਮੈਨੂੰ ਕਦੋਂ ਦੀ ਗੱਲ ਹੈਗੀ ਹੈ ਇਹ, ਜਦੋਂ ਆਈ ਸੀ ਫਿਲਮ ਤਾਰੇ ਜ਼ਮੀਂ ਪੇ। ਬਹੁਤ ਜ਼ਿਆਦਾ ਸੋਹਣੀ ਫਿਲਮ, ਇੰਨੀ ਜ਼ਿਆਦਾ ਪਸੰਦ ਕੀਤੀ ਗਈ ਸੀ ਨਾ ਜਿਸਦਾ ਕੋਈ ਜਵਾਬ ਨਹੀਂ। ਅਤੇ ਫਿਲਮ ਆਈ ਉਸ ਤੋਂ ਬਾਅਦ ਹੁਣ ਪਿਛਲੇ ਸਾਲ 2025 ਦੇ ਵਿੱਚ ਸਿਤਾਰੇ ਜ਼ਮੀਂ ਪੇ। ਸਿਤਾਰੇ ਜ਼ਮੀਂ ਅਤੇ ਆਰ ਐਸ ਪ੍ਰਸੰਨਾ ਵੱਲੋਂ ਡਾਇਰੈਕਟ ਕੀਤੀ ਗਈ ਹੈ ਅਤੇ ਆਮਿਰ ਖਾਨ ਅਤੇ ਅਪਰਣਾ ਪੁਰੋਹਿਤ ਵੱਲੋਂ ਨਿਰਮਿਤ ਹੈਗੀ ਹੈ। ਸਪੋਰਟਸ ਕਾਮੇਡੀ ਡਰਾਮਾ ਫਿਲਮ ਸੀ। ਫਿਲਮ ਵਿੱਚ 2025 ਵਿੱਚ ਆਈ ਇਸ ਫਿਲਮ ਵਿੱਚ ਆਮਿਰ ਖਾਨ ਅਤੇ ਜੈਨੇਲੀਆ ਦੇਸ਼ਮੁਖ ਹੈ। ਫਿਲਮ 2018 ਦੀ ਸਪੈਨਿਸ਼ ਫਿਲਮ ਚੈਂਪੀਅਨਸ ਤੇ ਆਧਾਰਿਤ ਰੀਮੇਕ ਹੈ। 122 ਕਰੋੜ ਦੇ ਬਜਟ ਵਾਲੀ ਇਹ ਫਿਲਮ ਹੈਗੀ ਹੈ ਅਤੇ 266 ਕਰੋੜ ਰੁਪਏ ਕਮਾਏ ਹੈਗੇ ਨੇ ਅਤੇ ਇਹ ਫਿਲਮ ਹਿੱਟ ਸਾਬਿਤ ਹੋਈ ਹੈ। ਥੀਏਟਰ ਤੋਂ ਬਾਅਦ ਓ ਟੀ ਟੀ ਤੇ ਨਹੀਂ ਲਿਆਂਦੀ ਗਈ ਸੀ, ਇਸ ਨੂੰ ਯੂਟਿਊਬ ਤੇ ਦੇਖਿਆ ਜਾਣਾ ਹੈ।

ਇਹਦਾ ਫਿਰ ਤੋਂ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ ਚਾਹੀਦੇ ਰੇਡੀਓ ਸਟੇਸ਼ਨ ਰੇਡੀਓ ਬਸਵਾਨੀ ਵੰਸਰ ਹੋਣ ਤੇ ਜੀ ਅਰਚੇ ਸੰਦੇਸ਼ ਅਲਗ ਦੇ ਨਾਲ ਤੁਸੀਂ ਬਣੇ ਹੋਏ ਹੋ। ਅਗਲਾ ਜਿਹੜਾ ਨਾਮ ਹੈ ਫਿਲਮ ਦਾ ਉਹ ਹੈ ਜੀ ਫਿਲਮ ਲਵਿਆਪਾ। ਲਵਿਆਪਾ 2025 ਵਿੱਚ ਆਈ ਇੱਕ ਰੋਮੈਂਟਿਕ ਕਾਮੇਡੀ ਫਿਲਮ ਹੈ ਜਿਸ ਦਾ ਡਾਇਰੈਕਸ਼ਨ ਅਦਵੈਤ ਚੰਦਰ ਨੇ ਕੀਤਾ ਹੈ। ਇਹ 2022 ਵਿੱਚ ਆਈ ਤਾਮਿਲ ਫਿਲਮ ਲਵ ਟੂ ਟੇ ਦਾ ਰੀਮੇਕ ਹੈਗਾ ਜਿਸ ਵਿੱਚ ਖੁਸ਼ੀ ਕਪੂਰ ਹੈ ਅਤੇ ਨਾਲ ਹੈ ਜ਼ੁਨੈਦ ਖਾਨ ਲੀਡ ਰੋਲ ਦੇ ਵਿੱਚ ਹੈ। ਦੋਨੋਂ 60 ਕਰੋੜ ਦੇ ਬਜਟ ਵਿੱਚ ਬਣੀ ਸੀ ਅਤੇ 10 ਕਰੋੜ ਵੀ ਨਹੀਂ ਕਮਾ ਸਕੀ, ਇਨਫੈਕਟ 9 ਕਰੋੜ ਵੀ ਨਹੀਂ ਕਮਾ ਸਕੀ ਅਤੇ ਮਹਾ ਡਿਜ਼ਾਸਟਰ ਸਾਬਿਤ ਹੋਈ ਹੈ। ਅਤੇ ਇਸ ਦੇ ਕਰਕੇ ਨਾ ਖੁਸ਼ੀ ਕਪੂਰ ਕਾਫੀ ਟ੍ਰੋਲ ਵੀ ਹੋਈ ਹੈ। ਬਾਕੀ ਜ਼ੁਨੈਦ ਖਾਨ ਇਹਨਾਂ ਦਾ ਹੁਣ ਤੱਕ ਦਾ ਜਿਹੜਾ ਸਫ਼ਰ ਹੈ ਉਹ ਜ਼ਿਆਦਾ ਖਾਸ ਨਹੀਂ ਰਿਹਾ ਹੈਗਾ। ਬਾਕੀ ਤੁਹਾਡਾ ਕੀ ਕਹਿਣਾ ਉਹ ਤੁਸੀਂ ਕਮੈਂਟ ਕਰਕੇ ਜ਼ਰੂਰ ਦੱਸੋ।

ਹਾਂਜੀ ਜੀ ਆਨੂ ਜੀ ਵੈਲਕਮ ਬੈਕ ਇੱਕ ਵਾਰ ਫਿਰ ਤੋਂ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ ਚਾਹੀਦੇ ਰੇਡੀਓ ਸਟੇਸ਼ਨ ਰੇਡੀਓ ਦਸਵਾਨੀ ਵਨਸਰ ਵਨ ਐਮ ਤੇ ਚਾਰ ਚੇ ਸੰਦੇਸ਼ ਅਲੱਗ ਦੇ ਨਾਲ ਤੁਸੀਂ ਬਣੇ ਹੋਏ ਹੋ। ਅਗਲਾ ਨਾਮ ਹੈ ਜਿਸ ਫਿਲਮ ਦਾ ਉਹ ਹੈ ਜੀ ਫਿਲਮ ਹੈਪੀ ਪਟੇਲ ਖਤਰਨਾਕ ਜਾਸੂਸ। ਹੈਪੀ ਪਟੇਲ ਖਤਰਨਾਕ ਜਾਸੂਸ ਸੁਣ ਕੇ ਬਹੁਤ ਸਾਰੇ ਸਵਾਲ ਆ ਰਹੇ ਹੋਣੇ ਤੁਹਾਡੇ ਦਿਮਾਗ ਦੇ ਵਿੱਚ। ਕੋਈ ਗੱਲ ਨਹੀਂ, ਮੈਂ ਦੱਸਦੀ ਹਾਂ ਸਭ ਬਾਰੇ। 2026 ਵਿੱਚ ਆਈ ਸੀ ਫਿਲਮ, ਇੱਕ ਜਾਸੂਸੀ ਐਕਸ਼ਨ ਕਾਮੇਡੀ ਜਿਸਦਾ ਡਾਇਰੈਕਸ਼ਨ ਬੀਰ ਦਾਸ ਅਤੇ ਕਵੀ ਸ਼ਾਸਤਰੀ ਨੇ ਕੀਤਾ ਸੀ। ਇਸ ਦਾ ਨਿਰਮਾਣ ਆਮਿਰ ਖਾਨ ਪ੍ਰੋਡਕਸ਼ਨ ਦੇ ਬੈਨਰ ਵਿੱਚ ਕੀਤਾ ਸੀ। ਫਿਲਮ ਵਿੱਚ ਵੀਰ ਦਾਸ, ਮਿਥਿਲਾ ਪਾਲਕਰ, ਮੋਨਾ ਸਿੰਘ, ਸ਼ਾਰੀ ਭਾਸ਼ਮੀ ਤੇ ਸ੍ਰਿਸ਼ਟੀ ਦਾਵੇ ਹੈ। 2025-26 ਦੇ ਵਿੱਚ ਆਈ ਸੀ ਫਿਲਮ। 25 ਕਰੋੜ ਰੁਪਏ ਬਜਟ ਵਿੱਚ ਬਣੀ ਸੀ ਤੇ ਫਿਲਮ ਵੀ 10 ਕਰੋੜ ਨਹੀਂ ਕਮਾ ਸਕੀ, 7 ਵੀ ਨਹੀਂ ਕਮਾ ਸਕੀ। 6.84 ਕਰੋੜ ਕਮਾਏ ਤੇ ਮਹਾ ਡਿਜ਼ਾਸਟਰ ਸਾਬਿਤ ਹੋਈ ਹੈ। ਕੀ ਹੈ, ਇੰਨੇ ਸਾਰੇ ਲੋਕ ਇਸ ਫਿਲਮ ਦੇ ਵਿੱਚ ਲਏ ਵੀ, ਨੋ ਡਾਊਟ ਸਾਰੇ ਵਧੀਆ ਵਧੀਆ ਐਕਟਰਸ ਲਏ, ਪਰ ਕਮਾਈ ਨਹੀਂ ਕਰ ਸਕੀ ਫਿਲਮ।

ਦੇਖੋ ਆਮਿਰ ਖਾਨ ਪ੍ਰੋਡਕਸ਼ਨ ਦੀਆਂ ਇੰਨੀਆਂ ਸਾਰੀਆਂ ਫਿਲਮਾਂ ਬਾਰੇ ਮੈਂ ਤੁਹਾਨੂੰ ਦੱਸਦਾ ਹੈਗਾ ਅਤੇ ਇਹਨਾਂ ਦੇ ਵਿੱਚੋਂ ਕਿਹੜੀ ਹਿੱਟ ਰਹੀ ਹੈ, ਕਿਹੜੀ ਸੁਪਰ ਹਿੱਟ ਰਹੀ ਹੈ, ਕਿਹੜੀ ਡਿਜ਼ਾਸਟਰ ਰਹੀ ਹੈਗੀ ਹੈ, ਉਹਨਾਂ ਬਾਰੇ ਵੀ ਮੈਂ ਤੁਹਾਨੂੰ ਦੱਸਦਾ। ਪਰ ਇਹ ਸਾਰੀਆਂ ਆਮਿਰ ਖਾਨ ਪ੍ਰੋਡਕਸ਼ਨ ਦੀਆਂ। ਤੁਸੀਂ ਇਹ ਦੱਸੋ ਫਟਾਫਟ ਦੇ ਨਾਲ ਕਿ ਤੁਹਾਨੂੰ ਕਿਹੜੀ ਫਿਲਮ ਲੱਗਦੀ ਹੈਗੀ ਹੈ ਕਿ ਉਹ ਡਿਜ਼ਾਸਟਰ ਹੋਣ ਵਾਲੀ ਨਹੀਂ ਹੈਗੀ ਹੈ, ਉਹ ਵਧੀਆ ਫਿਲਮ ਹੈ, ਅਤੇ ਜਾਂ ਫਿਰ ਕਿਹੜੀ ਤੁਹਾਨੂੰ ਲੱਗਦੀ ਹੈਗੀ ਹੈ ਕਿ ਉਹ ਇਸ ਲਿਸਟ ਦੇ ਵਿੱਚ ਹੋਣੀ ਚਾਹੀਦੀ ਸੀ ਜਿਸ ਨੂੰ ਮੈਂ ਨਹੀਂ ਰੱਖਿਆ, ਜ਼ਰੂਰ ਦੱਸੋ। ਰੇਡੀਓ ਬ੍ਰਿਸੋਨੀ ਸਰ ਫੇਸਬੁੱਕ ਪੇਜ ਹੈ ਜੀ, ਬ੍ਰਿਸੋਨੀ ਬ੍ਰਿਸੋਨੀ ਡੋਟ ਕੋਮ ਸਾਡੀ ਈਮੇਲ ਆਈ ਡੀ ਹੈ। ਬਾਕੀ ਜੁੜਦੇ ਜ਼ਰੂਰ ਰਿਹਾ ਕਰੋ ਸਾਡੇ ਨਾਲ, ਤੁਹਾਡਾ ਜੁੜਨਾ ਸਾਡੇ ਲਈ ਬਹੁਤ ਜ਼ਿਆਦਾ ਜ਼ਰੂਰੀ ਹੈ। ਜੁੜੋ, ਚੁੱਕੋ ਆਪਣਾ ਫੋਨ, ਕਰੋ ਸੁਨੇਹ, ਰੇਡੀਓ ਬ੍ਰਿਸੋਨੀ ਸਰ ਫੇਸਬੁੱਕ ਪੇਜ ਹੈ ਜੀ, ਬ੍ਰਿਸੋਨੀ ਬ੍ਰਿਸੋਨੀ ਡੋਟ ਕੋਮ ਸਾਡੀ ਈਮੇਲ ਆਈ ਡੀ ਹੈ। ਜ਼ਰੀਆ ਜਿਹੜਾ ਤੁਸੀਂ ਅਪਣਾਉਣਾ ਚਾਹੁੰਦੇ ਹੋ ਉਹ ਅਪਣਾ ਲਓ, ਪਰ ਸਾਡੇ ਨਾਲ ਗੱਲਬਾਤ ਜ਼ਰੂਰ ਕਰਦੇ ਰਿਹਾ ਕਰੋ। ਬਾਕੀ ਮੈਂ ਤਾਂ ਇਹੀ ਕਹਿ ਕੇ ਚੱਲਣੀ ਹੈ ਜੀ ਕਿ ਆਪਣਾ ਬਹੁਤ ਬਹੁਤ ਖਿਆਲ ਰੱਖਿਆ ਕਰੋ। ਸਤਿ ਸ਼੍ਰੀ ਅਕਾਲ।

ਕੰਟੇਨਰਸ ਫਾਰ ਚੇਂਜ ਰਾਹੀਂ ਆਪਣੇ ਖਾਲੀ ਡੱਬਿਆਂ ਬੋਤਲਾਂ ਤੋਂ ਕਮਾਈ ਕਰੋ। ਤੁਹਾਡੇ ਹਰ ਇੱਕ ਯੋਗ ਖਾਲੀ ਕੈਨ, ਬੋਤਲ ਅਤੇ ਕਾਰਟਨ ਉੱਤੇ 10 ਸੈਂਟ ਦਾ ਰਿਫੰਡ ਪ੍ਰਾਪਤ ਹੁੰਦਾ ਹੈ। ਇਸ ਨੂੰ ਅਸੀਂ ਬਿਨ ਕੁਆਇਨ ਕਹਿੰਦੇ ਹਾਂ। ਆਪਣੇ ਬਿਨ ਕੁਆਇਨ ਨੂੰ ਬਚਾ ਕੇ ਰੱਖੋ, ਖਰਚੋ, ਜਾਂ ਫਿਰ ਜਿਸ ਕਿਸੇ ਸੰਸਥਾ ਜਾਂ ਵਿਸ਼ੇ ਵਿੱਚ ਤੁਹਾਡਾ ਵਿਸ਼ਵਾਸ ਹੈ ਉਹਨਾਂ ਨੂੰ ਦਾਨ ਵਿੱਚ ਦੇ ਦਿਓ। ਤੁਹਾਡੇ ਨੇੜੇ ਇੱਕ ਕੰਟੇਨਰਸ ਫਾਰ ਚੇਂਜ ਮੌਜੂਦ ਹੈ, ਬੈਂਕ ਵਿੱਚ ਪਾਓ, ਨਾ ਕਿ ਕੂੜੇਦਾਨ ਵਿੱਚ। ਆਪਣਾ ਸਭ ਤੋਂ ਨਜ਼ਦੀਕੀ ਰਿਫੰਡ ਪੁਆਇੰਟ ਲੱਭਣ ਲਈ ਵੈਬਸਾਈਟ ਉੱਤੇ ਜਾਓ ਅਤੇ ਅੱਜ ਹੀ 10 ਸੈਂਟ ਕਮਾਉਣਾ ਸ਼ੁਰੂ ਕਰੋ।